ਬੁੱਧ ਬਨ ਕਰ ਦੇ ਜਾਨਾ ਸਭ ਤੋਂ ਬੋਧਾਰੀ ਮਨ ਚਾਹੇ ਜਾਨਾ ਸਭ ਤੋਂ ਜੰਗ ਜਾਨਾ ਦੇ ਪਰ ਕੇ ਆਣੇ ਕੇ ਵਸੇ ਜਾਨਾ ਦੇ

जैसे एक आग देखने का घोटा
ಸ್ವರೂಪ

हरे

ਸਰ ਤੁਚਰੰਤ ਵੇਦ ਕਈ ਕੋਕ ਕਾਵ ਕਥਤ ਕਤੇਬ ਕਈ ਅਗਨ ਹੋਤਰ ਕਈ ਪਉਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਹਾਰ ਕਈ ਕਰਤ ਸਾਕ ਪੈ ਪੱਤਰ ਫਚ ਨਹੀਂ ਤਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਕੰਦਰਾ ਬਰੀਤ ਕਈ ਬੇਦ ਸਾਸਰ ਪਿਤਿਆ ਪ੍ਰਤੀਤ ਕਹੂੰ ਬੇਦ ਰੀਤ ਜਗਿਆਦ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਤ ਧਰਮ ਕਈ ਦੇਸ ਦੇਸ ਫਾਖਾਰ ਟੰਤ ਕਈ ਦੇਸ ਦੇਸ ਪਿਤਿਆ ਪੜੰਤ ਕਈ ਕਰਤ ਬਾਂਤ ਬਾਂਤਨ ਵਿਚਾਰ ਨਹੀਂ ਨੈਕ ਤਾਸ ਪਾਇਤ ਨ ਪਾਰ ਕਈ ਤੀਰਤ ਤੀਰਤ ਬਰਮਤ ਸੋਬਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਪੀਰ ਪਿਤਿਆ ਵਿਚਾਰ ਨਹੀਂ ਤਦਬ ਦਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰ ਤੁਚਰਤ ਸੁਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਵ ਮੇਦ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋ ਗਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਕੰਧਰ ਬਗਾਨ ਕਹੂੰ ਦੂਪ ਦੀਪ ਕਹੂੰ ਅਰਗਦਾਨ ਕਹੂੰ ਪਿਤਰ ਕਰਮ ਕਹੂੰ ਬੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਧ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਤ ਲਟਕੰਤ ਜਾਪ ਕਈ ਜਪਤ ਜੋ ਕਲਪ ਅੰਗੁਰ ਜੰਤ ਨਹੀਂ ਤਦਬ ਦਾਸ ਪਾਇਤ ਨ ਅੰਤ ਕਈ ਕਰਤ ਕੋਟ ਪਿਤਿਆ ਵਿਚਾਰ ਨਹੀਂ ਤਦਬ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗਦਾ।

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚੱਕਰ ਚਿਹਨ ਨ ਪਰਣ ਜਾ ਕੋ ਜਾਤ ਪਾਤ ਨਾ ਫੇਖ, ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ, ਸਰਬ ਲਾਇਕ ਸਰਬ ਖਾਇਕ।

ਸ੍ਰੀ ਪਦ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜੇਤ ਕਿਨ ਤੋਨ ਪਸਾਰ ਦੇਵਾ ਦੇਵ ਗੰਧਰਵ ਕਿਨਰ ਮਛ ਕਛ ਅਪਾਰ ਭੂਮਕਾ ਜਲੇ ਥਲੇ ਮਹਿਮਾਨੀਏ ਜਹਿ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਬਾਲਕ ਸਤਰੂ ਗਾਲਕ ਦੀਨ ਦਿਆਲ ਮੁਕੰਦ ਅਘੋ ਡੰਡਨ ਦੁਸ਼ਟ ਖੰਡਨ ਕਾਲ ਹੂੰ ਕੇ ਕਾਲ ਦੁਸ਼ਟ ਹਰਨੰ ਪੁਸ਼ਟ ਕਰਨੰ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜਭਾਮ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਜ ਗਜ ਕਰ ਜਾਵੇ, ਸੁਨਹਿਰਾ ਹੋ ਜਾਵੇ, ਸਤਿ ਸ੍ਰੀ ਅਕਾਲ। ਰਤ ਗੁਰੀ ਪ੍ਰਕਾਸ਼ ਦੇ ਰੂਪੇ ਕਾਤੇ ਸੁਭਤੇ, ਗੁਰਪੰਥ ਖਾਲਸੇ ਜੀ ਦੇ ਬਨਾਮਾ ਆਦਿ ਸੇ ਜਗ ਜੀਤ ਕਲਾ ਦੇ ਬਾਦਸ਼ਾਹ ਜੀ ਦੇ ਘਰ।

Thank you.

Hey,

Thank you.

ਚਰਨ ਮਮ ਬਲਦ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ

Shri Ganesh Janana Sakhe Ganana Sakhe Ganana

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ। ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ, ਦਸ਼ਮੇਸ਼ ਪਿਤਾ, ਖੜਗੇਸ਼ ਪਿਤਾ, ਸਰਬੰਸਦਾਨੀ, ਐਸੇ ਮਹਾਨ ਮਰਦ ਅਗੰਮੜਾ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਤੋਯੁਗੀ ਤਪੋ ਸਥਾਨ ਵਿਖੇ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ, ਜਗਤਰ ਗੁਰੂ, ਬਾਣੀ ਗੁਰੂ, ਸ਼ਬਦ ਗੁਰੂ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਧੰਨ ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ, ਜੁੜ ਰਹੀ, ਜੁੜ ਬੈਠੀ ਗੁਰੂ ਕੀ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਾਹਿਬਾਂ ਦੇ ਮਹਾਨ ਪਾਵਨ ਪਵਿੱਤਰ ਸਥਾਨ 'ਤੇ ਸੰਧਿਆ ਵੇਲੇ ਨਿੱਤ ਦੀ ਮਰਿਆਦਾ ਅਨੁਸਾਰ ਗੁਰੂ ਇਤਿਹਾਸ ਦੀ ਕਥਾ ਵਿਚਾਰ ਆਰੰਭ ਹੋਈ ਹੈ। ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਸਾਡੇ ਸਾਰਿਆਂ ਨੂੰ ਇਹ ਸੁਭਾਗਾ ਸਮਾਂ ਮਹਾਰਾਜ ਜੀ ਨੇ ਬਖਸ਼ਣਾ ਕੀਤਾ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਮਾਰਿਆ ਸਿੱਕਾ ਜਗਤ ਮੈਂ ਨਾਨਕ ਨਿਰਮਲ ਪੰਥ ਚਲਾਇਆ, ਸਿੱਖ ਪੰਥ ਦੇ ਬਾਣੀ ਸਤਿਗੁਰੂ, ਉਹਨਾਂ ਮਹਾਨ ਸਤਿਗੁਰਾਂ ਦਾ ਅਸੀਂ ਇਤਿਹਾਸ ਕਵਿਰਾਜ ਭਾਈ ਸੰਤੋਖ ਸਿੰਘ ਜੀ ਦੀ ਕਿਰਤ, ਕਵੀ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਗੁਰਪ੍ਰਤਾਪ ਸੂਰਜ ਗ੍ਰੰਥ ਵਿਖੇ ਨਾਨਕ ਪ੍ਰਕਾਸ਼ ਵਿਖੇ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਵੇਂ ਪਿਛਲੇ ਦਿਨ ਆਪਾਂ ਨੇ ਕਥਾ ਵਿੱਚ ਸਰਵਣ ਕੀਤਾ ਹੈ ਕਿ ਬਾਲਾ ਜੀ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅਨੰਨ ਸਿੱਖ ਹਨ। ਕਈ ਸਾਧ ਸੰਗਤ ਜੀ ਇਹ ਆਖਦੇ ਨੇ ਕਿ ਭਾਈ ਬਾਲਾ ਸਾਹਿਬ ਜੀ ਜਿਹੜੇ ਨੇ ਉਹ ਮਹਾਰਾਜ ਜੀ ਦੇ ਨਾਲ ਉਦਾਸੀਆਂ 'ਤੇ ਜਿੰਨੇ ਕੁ ਬਾਬਾ ਮਰਦਾਨਾ ਜੀ, ਭਾਈ ਮਰਦਾਨਾ ਜੀ ਸਨ ਨਾ, ਉਹਨਾਂ ਭਾਈ ਬਾਲਾ ਜੀ ਨਾਲ ਨਹੀਂ ਸਨ। ਪਰ ਅਸੀਂ ਇਹਨਾਂ ਸਾਰਿਆਂ ਨੂੰ ਪਾਸੇ ਰੱਖ ਕਰਕੇ ਅੱਜ ਜੇ ਕਰਕੇ ਸਾਡੇ ਕੋਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਾਰਾ ਸਮੁੱਚਾ ਇਤਿਹਾਸ, ਮਹਾਰਾਜ ਜੀ ਦਾ ਜੋ ਜੀਵਨ ਬਿਰਤਾਂਤ ਹੈ, ਜੇ ਉਹ ਮੌਜੂਦ ਹੈ, ਉਹ ਕੇਵਲ ਅਤੇ ਕੇਵਲ ਭਾਈ ਬਾਲਾ ਸਾਹਿਬ ਜੀ ਦੀ ਕਿਰਪਾਲਤਾ ਦੁਆਰਾ ਹੈ। ਕਾਰਨ ਉਹਨਾਂ ਨੇ ਜੋ ਜਨਮ ਸਾਖੀ ਉਚਾਰਨ ਕੀਤੀ, ਉਸ ਹੀ ਜਨਮ ਸਾਖੀ ਦੇ ਵਿੱਚੋਂ ਕਵਿਰਾਜ ਭਾਈ ਸੰਤੋਖ ਸਿੰਘ ਜੀ ਨੇ ਇਹਦੇ ਵਿੱਚ ਕਥਾ ਲਈ ਹੈ। ਅਤੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਵੀ ਜਿਹੜੀ ਜਨਮ ਸਾਖੀ ਉਚਾਰਨ ਕੀਤੀ ਹੈ, ਉਹਨਾਂ ਨੇ ਵੀ ਕਈ ਹਵਾਲੇ ਭਾਈ ਬਾਲਾ ਸਾਹਿਬ ਜੀ ਤੋਂ ਲਏ ਹਨ। ਸੋ ਸਾਰਿਆਂ ਨੇ ਕਿੱਥੇ ਨਾ ਕਿੱਥੇ ਭਾਈ ਬਾਲਾ ਸਾਹਿਬ ਜੀ ਦੀ ਜੋ ਇਹ ਕਿਰਤ ਹੈ, ਰਚਨਾ ਹੈ ਜਨਮ ਸਾਖੀ ਦੀ, ਸਾਰਿਆਂ ਨੇ ਹਵਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਜਿਹੜੇ ਨੇ ਉਹ ਸਾਨੂੰ ਭਾਈ ਬਾਲਾ ਜੀ ਦੇ ਦੁਆਰਾ ਹੀ ਪ੍ਰਾਪਤ ਹੁੰਦੇ ਨੇ। ਅਤੇ ਜੇ ਕਰਕੇ ਅਸੀਂ ਵੇਖੀਏ ਭਾਈ ਬਾਲਾ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕਈ ਉਦਾਸੀਆਂ ਦੇ ਵਿੱਚ ਮੌਜੂਦ ਸਨ, ਉਹਦਾ ਵੀ ਜ਼ਿਕਰ ਜਿਹੜਾ ਹੈ ਸਾਨੂੰ ਇਤਿਹਾਸ ਵਿੱਚ ਮਿਲਦਾ ਹੈ। ਇਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਵੇਂ ਆਪ ਜੀ ਸੰਸਾਰ ਦੇ ਜੀਆਂ ਨੂੰ ਤਾਰ ਰਹੇ ਨੇ, ਜਿਵੇਂ ਆਪ ਜੀ ਨੇ ਤਾਰਿਆ ਹੈ, ਉਸ ਦੀ ਮਹਿਮਾ ਦਾ ਵਰਣਨ ਜਿਹੜਾ ਹੈ ਉਹ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਸੋ ਭਾਈ ਬਾਲਾ ਸਾਹਿਬ ਜੀ ਮਨ ਵਿੱਚ ਵਿਚਾਰ ਆਇਆ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੱਦੀ 'ਤੇ ਹੁਣ ਜਿਹੜੇ ਸਤਿਗੁਰੂ ਜੀ ਬਿਰਾਜਮਾਨ ਹਨ, ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਉਹਨਾਂ ਨੂੰ ਨਹੀਂ ਦੇਖਿਆ, ਨਹੀਂ ਜਾਣਿਆ। ਮਨ ਵਿੱਚ ਇੱਛਾ ਹੋਈ ਹੈ ਕਿ ਕਿਉਂ ਨਾ ਅਸੀਂ ਉਹਨਾਂ ਦੇ ਦਰਸ਼ਨ ਕਰ ਆਈਏ। ਆਪ ਜੀ ਖਡੂਰ ਸਾਹਿਬ ਜੀ ਦੇ ਵਿੱਚ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਏ ਨੇ। ਜਦੋਂ ਆਪ ਜੀ ਦਰਸ਼ਨ ਕਰਨ ਲਈ ਆਏ, ਆ ਕਰਕੇ ਦਰਸ਼ਨ ਕੀਤਾ, ਮਹਾਰਾਜ ਜੀ ਨੇ ਪੁੱਛਿਆ, ਆਪ ਜੀ ਨੇ ਦੱਸਣਾ ਕੀਤਾ ਕਿ ਮੈਂ ਰਾਏ ਪਾਉ ਦੀ ਤਲਵੰਡੀ
ਦਾ ਵਸਨੀਕ ਹਾਂ। ਮਹਾਰਾਜ ਜੀ ਨੇ ਜਦੋਂ ਪੁੱਛਿਆ ਤੇ ਮਹਾਰਾਜ ਜੀ ਨੇ ਬੜਾ ਸਤਿਕਾਰ ਕੀਤਾ, ਬਹੁਤ ਮਹਾਰਾਜ ਜੀ ਖੁਸ਼ ਹੋਏ ਨੇ ਕਿ ਮੇਰੇ ਪਿਆਰੇ ਦਾ ਪਿਆਰਾ ਆਇਆ ਹੈ। ਜਦੋਂ ਬੜੇ ਖੁਸ਼ ਹੋਏ, ਭਾਈ ਬਾਲਾ ਜੀ ਨੂੰ ਆਪਣੇ ਕੋਲ ਹੀ ਬਿਠਾ ਲਿਆ ਉਹਨਾਂ ਨਾਲ। ਹੁਣ ਸਾਧ ਸੰਗਤ ਜੀ, ਜੇਕਰ ਕਿ ਪਿਆਰੇ ਦਾ ਪਿਆਰਾ ਮਿਲ ਜਾਵੇ ਤੇ ਕਿਹੜੀਆਂ ਗੱਲਾਂ ਹੋਣਗੀਆਂ? ਫਿਰ ਤਾਂ ਉਸ ਪਿਆਰੇ ਦੀਆਂ ਹੀ ਗੱਲਾਂ ਹੋਣਗੀਆਂ, ਫਿਰ ਤਾਂ ਸਤਿਗੁਰੂ ਜੀ ਦੀਆਂ ਹੀ ਗੱਲਾਂ ਹੋਣਗੀਆਂ। ਜਿਵੇਂ ਬਾਣੀ ਦੇ ਵਿੱਚ ਮਹਾਰਾਜ ਜੀ ਆਖਦੇ ਹਨ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕੋਈ ਐਸਾ ਰੱਬ ਦਾ ਪਿਆਰਾ ਜੋ ਮੇਰੇ ਪ੍ਰੀਤਮ ਬਾਰੇ ਮੈਨੂੰ ਦੱਸੇ, ਮੇਰੇ ਗੁਰੂ ਬਾਰੇ ਮੈਨੂੰ ਦੱਸੇ, ਉਹ ਮੇਰਾ ਭਾਈ ਹੈ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਵੀਰ ਹੈ। ਉਹਨੂੰ ਮਹਾਰਾਜ ਜੀ ਬੜੇ ਸਤਿਕਾਰ ਦੇ ਨਾਲ ਥਾਂ ਦੇ ਕਰਕੇ ਮਹਾਰਾਜ ਜੀ ਉਹਨਾਂ ਪਾਸੋਂ ਸੱਚੇ ਪਾਤਸ਼ਾਹ ਜੀ ਦੇ ਕੌਤਕ, ਸੱਚੇ ਪਾਤਸ਼ਾਹ ਜੀ ਦੇ ਚੋਜ ਨੇ ਉਹ ਸਰਵਣ ਕਰ ਰਹੇ ਹਨ। ਭਾਈ ਬਾਲਾ ਜੀ ਨੂੰ ਸਤਿਕਾਰ ਦਿੱਤਾ ਹੈ ਤੇ ਭਾਈ ਬਾਲਾ ਜੀ ਨੂੰ ਪੁੱਛਿਆ ਕਿ ਆਪ ਜੀ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਬਹੁਤ ਚਿਰ ਤੱਕ ਵਿਚਰੇ ਹੋ, ਆਪ ਜੀ ਉਹਨਾਂ ਦੇ ਨਾਲ ਹੀ ਰਹੇ ਹੋ, ਕਿਰਪਾ ਕਰਕੇ ਮੇਰੇ ਸਤਿਗੁਰੂ ਪਿਆਰੇ ਦੀਆਂ ਮੈਨੂੰ ਗੱਲਾਂ ਸੁਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਾਰਾ ਜੀਵਨ ਬਿਰਤਾਂਤ ਆਪ ਜੀ ਸੁਣਾਓ। ਭਾਈ ਬਾਲਾ ਜੀ ਨੂੰ ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਖਦੇ ਨੇ, ਭਾਈ ਬਾਲਾ ਜੀ ਵੀ ਬੜੇ ਖੁਸ਼ ਹੋ ਗਏ ਸਾਧ ਸੰਗਤ ਜੀ। ਤੇ ਆਪ ਜੀ ਨੇ ਫਿਰ ਜੋ ਜਿਹੜਾ ਇਤਿਹਾਸ ਹੈ ਉਹ ਆਰੰਭ ਕੀਤਾ ਸਰਵਣ ਕਰਾਉਣਾ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਜੀ ਸੰਸਾਰ ਦੇ ਵਿੱਚ ਆਏ ਹਨ, ਕਾਹਦੇ ਲਈ ਆਏ ਹਨ, ਕਿਵੇਂ ਆਏ ਹਨ। ਫਿਰ ਉੱਥੋਂ ਇਹ ਸਾਰੀ ਜਿਹੜੀ ਹੈ ਕਥਾ ਆਪ ਜੀ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਸਰਵਣ ਕਰਾਈ ਹੈ। ਜਦੋਂ ਮਹਾਰਾਜ ਜੀ ਨੂੰ ਦੱਸਿਆ, ਮਹਾਰਾਜ ਜੀ ਬੜੇ ਖੁਸ਼ ਹੋਏ ਤੇ ਮਹਾਰਾਜ ਜੀ ਨੇ ਪੁੱਛਣਾ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਨਮ ਬਾਰੇ ਸਾਨੂੰ ਦੱਸਣਾ ਕਰੋ, ਮਹਾਰਾਜ ਜੀ ਨੇ ਕਿਵੇਂ ਅਵਤਾਰ ਧਾਰਿਆ ਹੈ, ਉਹ ਕਿਹੜੀ ਥਿੱਤ, ਉਹ ਕਿਹੜਾ ਸਮਾਂ ਸੀਗਾ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਭਾਗ ਲਗਾਏ ਹਨ। ਇੰਜ ਪ੍ਰੇਮ ਭਰੇ ਬੋਲ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਪੁੱਛੇ। ਭਾਈ ਬਾਲਾ ਜੀ ਵੀ ਬੜੇ ਸਾਧ ਸੰਗਤ ਜੀ ਪ੍ਰੇਮ ਵਿੱਚ ਭਿੱਜ ਕਰਕੇ ਆਪਣੇ ਪ੍ਰੀਤਮ ਪਿਆਰੇ ਦੀਆਂ ਗੱਲਾਂ, ਆਪਣੇ ਸਤਿਗੁਰਾਂ ਦੀਆਂ ਗੱਲਾਂ ਸਰਵਣ ਕਰਾ ਰਹੇ ਨੇ। ਆਓ ਆਪਾਂ ਵੀ ਰਲ ਮਿਲ ਕਰਕੇ ਸਰਵਣ ਕਰੀਏ, ਉਸ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ, ਚਿੱਤ ਬਿਰਤਿਆਂ ਨੂੰ ਇਕਾਗਰ ਕਰਕੇ ਗੱਜ

ਭਾਈ ਬਾਲਾ ਸਾਹਿਬ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਹੈ। ਉਹ ਕਿਹੜਾ ਸਮਾਂ ਸੀਗਾ? ਕਹਿੰਦੇ ਕੱਥਕ ਦੀ ਪੂਰਨ ਮਾਸ। ਉਰਜ ਕਹਿੰਦੇ ਕੱਥਕ ਨੂੰ ਆਉਣ ਵਾਲਾ ਸਾਧ ਸੰਗਤ, ਜਿਵੇਂ ਹੁਣ ਅਸੁਣ ਮਹੀਨਾ ਚੱਲ ਰਿਹਾ ਹੈ ਅਤੇ ਅੱਜ ਉਹਦੀ ਅਰਮਤਾ ਹੋਈ ਹੈ, ਇਵੇਂ ਹੀ 12 ਮਹੀਨੇ ਹਨ ਅਤੇ ਮਹਾਰਾਜ ਜੀ ਦਾ ਆਗਮਨ ਜਿਹੜਾ ਹੈ ਨਾ ਉਹ ਕੱਤਕ ਸੁਦੀ ਦੀ ਪੂਰਨ ਮਾਸੀ ਨੂੰ ਹੋਇਆ ਹੈ।

0: ਯੁੱਗਾਂ ਦੇ ਵਿੱਚ ਜਿਹੜੀ ਹੈ ਉਹ ਕਿਹੜਾ ਹੁਣ ਕਹਿ ਲਓ ਤੁਸੀਂ ਮਹੀਨਾ ਚੱਲ ਰਿਹਾ, ਕਿਹੜਾ ਹੁਣ ਸਮਾਂ ਚੱਲ ਰਿਹਾ, ਨਛੱਤਰ ਵੇਖ ਕਰਕੇ ਦੱਸ ਦਿੰਦੇ ਸਨ। ਸੋ ਉਹ ਕਹਿੰਦੇ 27 ਨਛੱਤਰ ਤੇ ਉਹਨਾਂ ਦੇ ਵਿੱਚੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਿਹੜੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਜਨਮ ਧਾਰਨਾ ਕੀਤਾ, ਉਹ ਕਿਹੜਾ ਸਮਾਂ ਸੀ, ਉਹਦੇ ਬਾਰੇ ਦੱਸ ਰਹੇ ਹਨ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਮੈਂ ਜਿਵੇਂ ਸੁਣਿਆ ਹੈ ਮੈਂ ਆਪ ਜੀ ਨੂੰ ਦੱਸਣਾ ਕੀਤਾ। ਕਹਿੰਦੇ ਇੰਨਾ ਹੀ ਮੈਨੂੰ ਪਤਾ ਹੈ ਜਨਮ ਬਾਰੇ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਬਾਰੇ ਕਿ ਉਹ ਕੱਥਕ ਦੀ ਪੂਰਨ ਮਾਸ ਸੀ। ਜੇ ਆਪਾਂ ਬਿਕਰਮੀ ਸੰਮਤ ਆਖੀਏ ਨਾ ਤਾਂ 1526 ਉਹ ਬਿਕਰਮੀ ਸੰਮਤ ਹੈ, ਤੇ ਵਿਸ਼ੇਸ਼ ਕਰਕੇ ਔਰ ਕਿਹੜਾ ਨਛੱਤਰ ਕਿਹੜਾ ਸਮਾਂ ਸੀਗਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਹੈ। ਔਰ ਸੁਣੀ ਮੈਂ ਜਿੰਨਾ ਕੁ ਸੁਣਿਆ ਹਾਂ ਉਹਨਾਂ ਕੋ ਆਪ ਜੀ ਨੂੰ ਦੱਸਣਾ ਕੀਤਾ ਹੈ।
1: ਜਨਮ ਲਿਖੀ ਦਿਜ ਸਾਰੀ
0: ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਗਮਨ ਦਾ ਸਾਰਾ ਸਮਾਂ ਜੋ ਹੈ ਉਹ ਉਹਨਾਂ ਦੇ ਪਿਤਾ ਦੇਵ ਸਤਿਗੁਰੂ ਬਾਬਾ ਕਾਲੂ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਿਤਾ ਬਾਬਾ ਕਾਲੂ ਜੀ ਨੇ ਉਹ ਲਿਖਵਾਇਆ ਹੈ, ਪੱਤਰੀ ਬਣਾਈ ਹੈ ਪਿਛਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ। ਉਹ ਜਿਵੇਂ ਅੱਜ ਕੱਲ੍ਹ ਬਰਥ ਸਰਟੀਫਿਕੇਟ ਕਿਹਾ ਜਾਂਦਾ, ਉਹ ਹਸਪਤਾਲ ਦੇ ਵਿੱਚ ਜਨਮ ਹੁੰਦਾ ਕਰਕੇ ਉਹ ਲਿਖ ਕੇ ਦੇ ਦਿੰਦੇ ਨੇ। ਪਿਛਲੇ ਸਮੇਂ ਦੇ ਵਿੱਚ ਘਰ ਵਿੱਚ ਹੀ ਜਨਮ ਆਉਂਦੇ ਸਨ, ਤੇ ਜਦੋਂ ਘਰ ਵਿੱਚ ਹੀ ਜਨਮ ਜਿਹੜਾ ਹੈ ਉਹ ਦਿੱਤਾ ਜਾਂਦਾ ਸੀ ਨਾ, ਵਿਸ਼ੇਸ਼ ਕਰਕੇ ਉਸ ਨਗਰ ਦੇ ਵਿੱਚ ਜਿਹੜੇ ਪੱਤਰੀ ਬਣਾਉਣ ਵਾਲੇ ਪਾਂਡੇ ਹੁੰਦੇ ਸਨ ਉਹਨਾਂ ਕੋਲੋਂ ਪੱਤਰੀ ਬਣਵਾਈ ਜਾਂਦੀ ਸੀ, ਉਹਨੂੰ ਜਨਮ ਪੱਤਰੀ ਕਿਹਾ ਜਾਂਦਾ। ਬਾਬਾ ਕਾਲੂ ਜੀ ਨੇ ਜਨਮ ਪੱਤਰੀ ਬਣਵਾਈ ਹੈ, ਸ਼ਿਵ ਜਿਹੜੇ ਉਸ ਸਮੇਂ ਪੁਰੋਹਿਤ ਸਨ ਉਹਨਾਂ ਕੋਲੋਂ, ਤੇ ਉਹ ਕਹਿੰਦੇ ਹਨ ਹਰਦਾਸ ਜੀ ਪੁਰੋਹਿਤ ਸਨ, ਹਰਦਾਸ ਜੀ ਕੋਲੋਂ ਪੱਤਰੀ ਬਣਵਾਈ ਹੈ, ਤਿਆਰ ਕੀਤੀ ਹੈ। ਤੇ ਕਹਿੰਦੇ ਮਹਾਰਾਜ ਬਾਕੀ ਸਾਰਾ ਜਿਹੜਾ ਹੈ ਉਹ ਪੱਤਰੀ ਵਿੱਚ ਲਿਖਿਆ ਹੋਇਆ ਹੈ।
1: ਕਾਲੂ ਨਾਨਕ ਜਨਕ ਜਨੀ ਜੈ
0: ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਿਤਾ ਜੀ ਹਨ ਉਹ ਬਾਬਾ ਕਾਲੂ ਜੀ ਹਨ।
1: ਮਦ ਤੇ ਧਰੀ ਲਖੀ ਜੈ
0: ਤੇ ਉਹਨਾਂ ਦੇ ਘਰ ਧਾਮ ਦੇ ਵਿੱਚ ਉਹ ਪੱਤਰੀ ਰੱਖੀ ਹੋਈ ਹੈ। ਜੇ ਕਰਕੇ ਆਪਾਂ ਨੂੰ ਪੱਤਰੀ ਮਿਲ ਜਾਵੇ ਨਾ ਜਨਮ ਪੱਤਰੀ, ਅਸੀਂ ਉਹਦੇ ਬਾਬਤ ਵਿਚਾਰ ਕਰਕੇ ਦੱਸਾਂਗੇ ਕਿ ਅਸਲੋਂ ਕਿਹੜਾ ਸਮਾਂ ਸੀ ਤੇ ਕਿਵੇਂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਆਗਮਨ ਹੋਇਆ, ਜਨਮ ਹੋਇਆ। ਉਹ ਪੱਤਰੀ ਬਾਬਾ ਕਾਲੂ ਜੀ ਦੇ ਘਰ ਵਿੱਚ ਜਿਹੜੀ ਇਹ ਰੱਖੀ ਹੋਈ ਹੈ।
1: ਪਰਲੋਕ ਕਾਲ ਬਹੁ ਕਾਲੂ
0: ਬਾਬਾ ਕਾਲੂ ਜੀ ਨੂੰ ਗਿਆ ਨੂੰ ਸੰਸਾਰ ਤੋਂ ਕਹਿੰਦੇ ਬੜਾ ਸਮਾਂ ਬੀਤ ਚੁੱਕਿਆ, ਲੰਘ ਚੁੱਕਿਆ ਹੈ, ਉਹ ਪ੍ਰਲੋਕ ਸਿਧਾਰ ਗਏ ਹਨ।
1: ਅਨੁਜ ਨਾਮ ਤੇ ਲਾਲੂ
0: ਹੁਣ ਉਹਨਾਂ ਦੇ ਛੋਟੇ ਭਰਾ ਜਿਨ੍ਹਾਂ ਦਾ ਨਾਮ ਭਾਈ ਲਾਲੋ ਜੀ ਕਰਕੇ ਹੈ, ਇੱਕ ਲਾਲੋ ਜੀ ਦੂਜੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਮਨਾਬਾਦ ਉਪਦੇਸ਼ ਦਿੱਤਾ, ਇਹ ਜਿਹੜੇ ਮਹਾਰਾਜ ਜੀ ਦੇ ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ ਹਨ, ਬਾਬਾ ਕਾਲੂ ਜੀ ਦੇ ਛੋਟੇ ਭਰਾ ਹਨ, ਸ਼ਿਵ ਦੱਤ ਜੀ ਦੇ ਇਹ ਛੋਟੇ ਜਿਹੜੇ ਨੇ ਉਹ ਸਪੁੱਤਰ ਹਨ, ਜਿਨ੍ਹਾਂ ਦਾ ਨਾਮ ਭਾਈ ਲਾਲੋ ਜੀ ਕਰਕੇ ਆਇਆ ਹੈ।
1: ਬ੍ਰਿਧ ਬੈਸ ਬਪ ਬਲ ਬਿਨਾ ਬੀਤੇ ਬਰਖ ਵਿਸਾਲ
0: ਕਾਫੀ ਸਮਾਂ ਹੋ ਗਿਆ ਹੈ ਗੁਰੂ ਦੇਵ ਦੇ ਪਿਤਾ ਜੀ ਨੂੰ ਜਾਇਆ ਨੂੰ। ਸੋ ਇਹ ਪੱਤਰੀ ਹੁਣ ਉਹਨਾਂ ਦੇ ਜਿਹੜੇ ਭਰਾ ਹਨ ਛੋਟੇ ਲਾਲੂ ਜੀ ਕੋਲ ਹੋਵੇਗੀ। ਉਹਨਾਂ ਦੀ ਆਯੂ ਬੜੀ ਬੀਤ ਚੁੱਕੀ ਹੈ, ਉਹ ਬਿਰਧ ਅਵਸਥਾ ਦੇ ਵਿੱਚ ਹਨ, ਤੇ ਬਲ ਵੀ ਜਿਹੜਾ ਹੈ ਸਰੀਰ ਵੀ ਛੀਣ ਹੋ ਚੁੱਕਿਆ ਹੈ ਹੁਣ ਬਿਰਧ ਅਵਸਥਾ ਸਾਧ ਸੰਗਤ ਜੀ, ਤੇ ਉਹਨਾਂ ਦੀ ਉਮਰ ਬੜੀ ਬੀਤ ਚੁੱਕੀ ਲੰਘ ਚੁੱਕੀ ਹੈ।
1: ਤਲਵੰਡੀ ਮੈਂ ਸਦਨ ਤਿਸ ਸੁਨਹੁ ਸ਼੍ਰੋਣ ਗੁਰ ਦਿਆਲ
0: ਹੇ ਗੁਰੂ ਦਿਆਲ ਗੁਰੂ ਅੰਗਦ ਦੇਵ ਮਹਾਰਾਜ ਉਹ ਤਲਵੰਡੀ ਦੇ ਵਿੱਚ ਰਹਿੰਦੇ ਹਨ, ਉਹਨਾਂ ਦਾ ਘਰ ਉੱਥੇ ਬਣਿਆ ਹੋਇਆ ਹੈ ਬਾਬਾ ਲਾਲੂ ਜੀ ਦਾ, ਬਾਬਾ ਕਾਲੂ ਜੀ ਦਾ, ਉਹ ਉੱਥੇ ਤਲਵੰਡੀ ਵਿੱਚ ਹੀ ਹੁਣ ਵੱਸਦੇ ਹਨ। ਉਹਨਾਂ ਦੀ ਜਿਹੜੀ ਆਯੂ ਹੁਣ ਬਿਰਧ ਹੋ ਚੁੱਕੀ ਹੈ।
1: ਸ੍ਰੀ ਅੰਗਦ ਸੁਨ ਉਰ ਬਹੁ ਹਰਖਾ
0: ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਬੋਲ ਜਿਹੜੇ ਬਚਨ ਨੇ ਸਰਵਣ ਕੀਤੇ ਹਨ ਤਾਂ ਮਹਾਰਾਜ ਬੜੇ ਖੁਸ਼ ਹੋਏ ਹਨ।
1: ਪਰਮ ਪ੍ਰੇਮ ਜੋ ਜਲ ਤਰ ਬਰਖਾ
0: ਜਿਵੇਂ ਸਾਧ ਸੰਗਤ ਜੀ ਬੱਦਲ ਜਿਹੜੇ ਨੇ ਚੜ ਕੇ ਆਉਂਦੇ ਨੇ ਬਹੁਤ ਭਾਰੀ ਵਰਖਾ ਕਰ ਦਿੰਦੇ ਨੇ, ਇਵੇਂ ਮਹਾਰਾਜ ਜੀ ਦਾ ਮਨ ਜਿਹੜਾ ਹੈ ਨਾ ਉਹ ਪ੍ਰੇਮ ਨਾਲ ਭਰਿਆ ਗਿਆ। ਕਿਉਂ ਨਹੀਂ ਭਰਿਆ ਜਾਏਗਾ।

0: ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਾਬਤ ਗੱਲਾਂ ਚੱਲ ਰਹੀਆਂ ਨੇ। ਗੁਰਦੇਵ ਮਹਾਰਾਜ ਜੀ ਦੀ ਐਸੀ ਅਵਸਥਾ ਹੋ ਚੁੱਕੀ ਸੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ, ਮਨ ਦੇ ਵਿੱਚ ਇੰਨਾ ਵਿਰਾਗ ਹੋ ਚੁੱਕਿਆ ਸੀ ਕਿ ਉਹ ਹਰ ਵੇਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਧਿਆਨ ਵਿੱਚ ਹੀ ਮਗਨ ਰਹਿੰਦੇ ਸਨ। ਤੇ ਕਈ ਚਿਰਾਂ ਬਾਅਦ ਆਪ ਜੀ ਪ੍ਰਗਟ ਹੋਏ, ਉਹ ਕਿਵੇਂ ਹੋਏ ਆਪ ਜੀ ਉਹ ਸਾਰੀ ਕਥਾ ਸਰਵਣ ਕੀਤੀ ਹੈ। ਤੇ ਆਪ ਜੀ ਨੇ ਬਹੁਤ ਹੀ ਚਿਰ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਹੀ ਧਿਆਨ ਧਾਰਨਾ, ਉਹਨਾਂ ਦੇ ਹੀ ਵਿਰਾਗ ਦੇ ਵਿੱਚ ਰਹਿਣਾ। ਸੋ ਇਹ ਗੱਲਾਂ ਸੁਣ ਕਰਕੇ ਨਾ ਮਨ ਵਿੱਚ ਬੜਾ ਪ੍ਰੇਮ ਜਿਹੜਾ ਆਇਆ ਹੈ, ਜਿਵੇਂ ਬੱਦਲ ਮੀਂਹ ਦੀ ਵਰਖਾ ਕਰਦੇ ਨੇ, ਇਵੇਂ ਮਹਾਰਾਜ ਜੀ ਦੇ ਮੁਖ ਤੋਂ ਪ੍ਰੇਮ ਭਰੇ ਬੋਲ ਪ੍ਰਗਟ ਹੋ ਰਹੇ ਹਨ।
1: ਬੋਲੇ ਗਿਰਾ ਰਸਾਲ ਕਿਰਪਾਲਾ,
0: ਕਿਰਪਾਲੂ ਸਤਿਗੁਰੂ ਜੀ ਬੜੇ ਰਸਾਲ ਬੜੇ ਪਿਆਰੇ ਬੋਲ ਬੋਲ ਰਹੇ ਹਨ। ਕਹਿੰਦੇ ਹੇ ਭਾਈ ਬਾਲਾ, ਉਹ ਪੱਤਰੀ ਆਪਾਂ ਕਿਵੇਂ ਹੁਣ ਲਿਆਈਏ? ਉਹ ਤਲਵੰਡੀ ਦੇ ਵਿੱਚ ਲਾਲੋ ਦੇ ਘਰ ਹੈ, ਕਿਵੇਂ ਉਹ ਪੱਤਰੀ ਜਿਹੜੀ ਹੈ ਮਹਾਰਾਜ ਜੀ ਦੀ ਜਨਮ ਪੱਤਰੀ ਸਾਨੂੰ ਪ੍ਰਾਪਤ ਹੋਵੇਗੀ?
1: ਐਸਾ ਕੌਣ ਮੀਤ ਸਿੱਖ ਹੋਈ,
0: ਕੋਈ ਐਸਾ ਗੁਰੂ ਕਾ ਪਿਆਰਾ ਕੋਈ ਸਾਡਾ ਸਿੱਖ ਹੈ ਜਿਹੜਾ ਉਹ ਸਾਨੂੰ ਲਾਹ ਕਰਕੇ ਦੇਣਾ ਕਰੇ?
1: ਪੱਤਰੀ ਕੋ ਦਰਸਾਵ ਹੈ ਜੋਈ,
0: ਜਿਹੜਾ ਸਾਨੂੰ ਉਸ ਪੱਤਰੀ ਦੇ ਦਰਸ਼ਨ ਕਰਾ ਦੇਵੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜਨਮ ਪੱਤਰੀ ਹੈ, ਕੋਈ ਹੈ ਰੱਬ ਦਾ ਪਿਆਰਾ ਜੋ ਲੈ ਕਰਕੇ ਆਵੇ ਸਾਨੂੰ ਉਸ ਦੇ ਦਰਸ਼ਨ ਕਰਵਾਏ?
1: ਬਾਲਾ ਕਹੇ ਖੋਜ ਜੋ ਕੀ ਜਾਏ,
0: ਤਾਂ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਜੀ ਜੇ ਕਰਕੇ ਅਸੀਂ ਖੋਜਾਂਗੇ ਨਾ ਉਹਦੀ ਭਾਲ ਕਰਾਂਗੇ ਤਾਂ
1: ਨਿਸ਼ਚੈ ਪੱਤਰੀ ਕਰ ਲਈ ਜਾ,
0: ਉਹ ਨਿਸ਼ਚੇ ਜ਼ਰੂਰ ਸਾਨੂੰ ਪ੍ਰਾਪਤ ਹੋਵੇਗੀ, ਉਹ ਪੱਤਰੀ ਜਨਮ ਪੱਤਰੀ ਸਾਨੂੰ ਮਿਲ ਪਵੇਗੀ। ਜੇ ਕਰਕੇ ਅਸੀਂ ਜਾਈਏ ਖੋਜ ਪੀਣ ਕਰੀਏ ਉਹਦੀ ਭਾਲ ਕਰੀਏ ਤਾਂ ਜ਼ਰੂਰ ਪ੍ਰਾਪਤ ਹੋਵੇਗੀ।
1: ਲਾਲੂ ਆਲੇ ਮਿਲਕਰ ਤਾਸੂ,
0: ਜਿਹੜੇ ਭਾਈ ਲਾਲੋ ਜੀ ਹਨ ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ, ਉਹਨਾਂ ਦੇ ਘਰ ਜਾ ਕਰਕੇ
1: ਜਬ ਤਿਹ ਕੇ ਪਾਸੂ,
0: ਉਹਨਾਂ ਕੋਲ ਜਾ ਕਰਕੇ ਉਹਦੀ ਅਸੀਂ ਭਾਲ ਕਰਾਈਏ, ਉਹਨੂੰ ਢੂੰਡੀਏ ਉੱਧਰ ਉਹਨਾਂ ਦੇ ਘਰ ਜਾ ਕਰਕੇ ਉਹਨਾਂ ਦੇ ਨਾਲ ਮਿਲ ਕਰਕੇ, ਤਾਂ ਮਹਾਰਾਜ ਜੀ ਉਹ ਜਨਮ ਪੱਤਰੀ ਜਿਹੜੀ ਹੈ ਉਹ ਪ੍ਰਾਪਤ ਹੋਵੇਗੀ। ਐਸਾ ਕੋਈ ਸਿੱਖ ਆਪ ਜੀ ਭੇਜਣਾ ਕਰੋ, ਕਲਣਾ ਕਰੋ ਜਿਹੜਾ ਉਹ ਪੱਤਰੀ ਲੈ ਕਰਕੇ ਆਵੇ, ਲਾਲੋ ਜੀ ਦੇ ਘਰ ਜਾ ਕਰਕੇ ਖੋਜ ਕਰਕੇ ਉਹਦੀ ਪਾਲ ਕਰਕੇ ਪੱਤਰੀ ਲੈ ਕਰਕੇ ਆਣਾ ਕਰੇ।
1: ਮਨੋਰਥ ਹੋਈ,
0: ਆਪ ਜੀ ਦੀ ਭਾਵਨਾ ਜੋ ਆਪ ਜੀ ਦਾ ਮਨੋਰਥ ਹੈ, ਆਪ ਜੀ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ।
1: ਦੋਹਰਾ ਸ੍ਰੀ ਅੰਗਦ ਭਾਖੀ ਗਿਰਾ ਹੋਵਹਿ ਤੁਮ ਤੇ ਕਾਮ,
0: ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਬਾਲਾ ਜੀ ਨੂੰ, ਕਹਿੰਦੇ ਤੁਹਾਡੇ ਤੋਂ ਬਿਗਰ ਭਲਾ ਇਹ ਕੌਣ ਕਾਮ ਕਰ ਸਕਦਾ ਹੈ? ਆਪ ਜੀ ਗੁਰੂ ਦੇਵ ਪਾਤਸ਼ਾਹ ਜੀ ਦੇ ਨਾਲ ਵਿਚਰੇ, ਉਹਨਾਂ ਦੇ ਨਾਲ ਰਹੇ ਹੋ, ਆਪ ਜੀ ਤਲਵੰਡੀ ਦੇ ਵਸਨੀਕ ਹੋ, ਕਹਿੰਦੇ ਤੁਹਾਡੇ ਤੋਂ ਬਗੈਰ ਇਹ ਭਲਾ ਕੰਮ ਕੌਣ ਕਰ ਸਕਦਾ ਹੈ?
1: ਤਾਹੀ ਨਗਰ ਮਹਿ ਰਹਿਤ ਹੋ ਖੁਜਵਾ ਬਹੁ ਤਹਿ ਧਾਮ,
0: ਤੁਸੀਂ ਉਸੀ ਨਗਰ ਦੇ ਵਸਨੀਕ ਹੋ, ਤੁਹਾਡੀ ਜਾਣ ਪਛਾਣ ਹੈ ਲਾਲੋ ਜੀ ਦੇ ਨਾਲ, ਸੋ ਤੁਸੀਂ ਜਾ ਕਰਕੇ ਉਹ ਜਨਮ ਪੱਤਰੀ ਉੱਥੋਂ ਲਿਆਉਣਾ ਕਰੋ, ਉਹਨਾਂ ਨਾਲ ਮਿਲ ਕਰਕੇ ਉਹਦੀ ਖੋਜ ਕਰੋ।
1: ਚੌਪਈ ਕਹਿ ਬਾਲਾ ਮੁਖ ਸਸ ਹੈ ਸੁਦਾਸੀ,
0: ਤਾਂ ਭਾਈ ਬਾਲਾ ਜੀ ਜਿਨ੍ਹਾਂ ਦੇ ਬੋਲ ਅੰਮ੍ਰਿਤ ਵਰਗੇ, ਮੁਖ ਤੋਂ ਅੰਮ੍ਰਿਤ ਵਰਗੇ ਬੋਲ ਪ੍ਰਗਟ ਹੋ ਰਹੇ ਹਨ,
1: ਸ੍ਰੀ ਅੰਗਦ ਸੁਣੀਏ ਸੁਖ ਰਾਸੀ,
0: ਹੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੁੱਖਾਂ ਦੀ ਖਾਣ, ਸਤਿਗੁਰੂ ਜੀ ਮੇਰੀ ਬੇਨਤੀ ਸਰਵਣ ਕਰੋ।
1: ਇੱਕ ਸਿੱਖ ਦੀਜੇ ਮੁਝ ਸਾਥੂ,
0: ਜੀ ਹਾਂ ਮੈਨੂੰ ਆਪ ਜੀ ਆਪਣਾ ਇੱਕ ਸਿੱਖ ਗੁਰੂ ਕਾ ਪਿਆਰਾ ਦੇਣਾ ਕਰੋ, ਜਿਹਦੇ ਨਾਲ ਮੈਂ ਜਾ ਕਰਕੇ
1: ਜਾਵਾਂ ਜਸਪਦ ਦੀਨਾ ਨਾਥੂ,
0: ਜਿਹਨੂੰ ਮੈਂ ਆਪਣੇ ਨਾਲ ਲੈ ਕਰਕੇ ਜਾਵਾ, ਉਧਰ ਜਾ ਕਰਕੇ ਮਹਾਰਾਜ ਜੀ ਦੀ ਜਨਮ ਪੱਤਰੀ ਲੈ ਕਰਕੇ ਆਵਾ।
1: ਲਾਲੂ ਆਲੇ ਲੇਹ ਟੁਲਾਈ,
0: ਕੋਈ ਐਸਾ ਸਿੱਖ ਮੈਨੂੰ ਦੇਣਾ ਕਰੋ, ਉਹਨੂੰ ਮੈਂ ਆਪਣੇ ਨਾਲ ਜਿਹੜਾ ਲੈ ਕਰਕੇ ਜਾਵਾਂਗਾ, ਤੇ ਅਸੀਂ ਲਾਲੋ ਜੀ ਦੇ ਘਰ ਜਾ ਕਰਕੇ, ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ ਉਹਨਾਂ ਦੇ ਘਰ ਜਾ ਕਰਕੇ ਅਸੀਂ ਉਹ ਜਨਮ ਪੱਤਰੀ ਜਿਹੜੀ ਹੈ ਉਹ ਉਧਰ ਜਾ ਕਰਕੇ ਅਸੀਂ ਖੋਜ ਪੀਣ ਕਰਾਂਗੇ, ਉਧਰੋਂ ਜਾ ਕਰਕੇ ਲੈ ਕੇ ਆਵਾਂਗੇ। ਅਸੀਂ ਮਹਾਰਾਜ ਜੀ ਤੁਹਾਡੇ ਬਚਨ ਮੰਨ ਕੇ ਅਸੀਂ ਉਹਨੂੰ ਜਨਮ ਪੱਤਰੀ ਨੂੰ ਉਹਦੀ ਭਾਲ ਕਰਕੇ ਜ਼ਰੂਰ ਲੈ ਕਰਕੇ ਆਵਾਂਗੇ।
1: ਗੁਰੂ ਪ੍ਰਸਿੱਧ ਦੇ ਬਾਲੇ ਪ੍ਰਤਾਪ
0: ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬੜੇ ਖੁਸ਼ ਹੋਏ। ਭਾਈ ਬਾਲਾ ਜੀ ਤੇ ਮਹਾਰਾਜ ਜੀ ਨੇ ਆਪਣੀ ਬੜੀ ਖੁਸ਼ੀ ਜਤਾਈ ਹੈ।
1: ਹਿਤ ਕਰਤਾ ਨਾ ਬਿਸਰੈ ਔਰ ਕਬ
0: ਕਹਿਣ ਲੱਗੇ ਤੇਰੇ ਮਨ ਵਿੱਚ ਉਹ ਕਰਤਾਰ ਪਰਮੇਸ਼ਰ ਜਿਹੜਾ ਹੈ ਉਹ ਕਦੇ ਨਾ ਵਿਸਰੇ। ਜੇ ਸਾਧ ਸੰਗਤ ਜੀ ਕਿਸੇ ਤੇ ਗੁਰੂ ਦੀ ਖੁਸ਼ੀ ਹੋ ਜਾਵੇ ਨਾ ਤੇ ਮਹਾਰਾਜ ਜੀ ਉਹਨੂੰ ਕੋਈ ਆ ਦੁਨਿਆਵੀਆਂ ਦਾਤਾਂ ਇਹ ਤਾਂ ਗੁਰੂ ਸਾਹਿਬ ਜੀ ਦੇ ਲਈ ਕੋਈ ਵੱਡੀ ਗੱਲ ਨਹੀਂ, ਇਹ ਤਾਂ ਬਹੁਤ ਆਮ ਦਾਤਾਂ ਨੇ। ਸਭ ਤੋਂ ਵੱਡੀ ਦਾਤ ਹੈ ਨਾਮ ਮਿਲ ਜਾਣ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਹੀ ਆ, ਨਾਮ ਮਿਲ ਜਾਣਾ ਇਹ ਸਭ ਤੋਂ ਵੱਡੀ ਦਾਤ ਹੈ। ਕਿਸੇ ਨੂੰ ਮਹਾਰਾਜ ਜੀ ਜਦੋਂ ਰੀਝਦੇ ਸਨ ਨਾ ਕਿਸੇ ਤੇ ਖੁਸ਼ ਹੁੰਦੇ ਸਨ, ਕਹਿੰਦੇ ਸਨ ਕਿ ਤੈਨੂੰ ਕਰਤਾਰ ਚੇਤੇ ਆ, ਤੇਰੇ ਮਨ ਵਿੱਚ ਕਰਤਾਰ ਵਸ ਜਾਏ, ਤੂੰ ਕਰਤਾਰ ਪਰਮੇਸ਼ਰ ਨੂੰ ਕਦੇ ਨਾ ਭੁੱਲੇ, ਇਹ ਦਾਤ ਦਿੰਦੇ ਸਨ। ਇਹ ਦਾਤ ਸਭ ਤੋਂ ਵੱਡੀ ਦਾਤ ਹੈ। ਮਹਾਰਾਜ ਜੀ ਖੁਸ਼ ਹੋ ਗਏ, ਕਹਿੰਦੇ ਭਾਈ ਤੇਰੇ ਮਨ ਵਿੱਚੋਂ ਕਦੇ ਕਰਤਾਰ ਨਾ ਵਿਸਰੇ, ਕਦੇ ਵੀ ਉਸ ਵਾਹਿਗੁਰੂ ਨੂੰ ਭੁਲਾਉਣਾ ਨਾ ਕਰ, ਤੇਰੇ ਮਨ ਵਿੱਚ ਯਾਨੀ ਪਰਮੇਸ਼ਰ ਵਸ ਜਾਏਗਾ। ਇੱਕ ਸਿੱਖ ਜਿਸਦਾ ਨਾਮ ਲਾਲਾ ਕਰਕੇ ਪੰਨੂ ਸਿੱਖ ਹੈ, ਉਹਨੂੰ ਮਹਾਰਾਜ ਜੀ ਨੇ ਕੋਲ ਸੱਦਿਆ ਹੈ। ਉਹਦੇ ਤਾਈ ਪਾਤਸ਼ਾਹ ਜੀ ਕਹਿਣ ਲੱਗੇ, ਹੇ ਭਾਈ ਲਾਲਾ ਤੇਰੇ ਮਨ ਵਿੱਚ ਗੁਰੂ ਕੇ ਸਿੱਖੀ ਪ੍ਰਤੀ ਬੜਾ ਪ੍ਰੇਮ ਹੈ, ਤੈ ਸਿੱਖੀ ਨੂੰ ਕਮਾਇਆ ਹੈ।
1: ਸਾਵਣ ਸਰਤਾ ਬਹੁਤਾਈ
0: ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਹੁਣ ਪਿੱਛੇ ਲੰਘਿਆ, ਭਾਵੇਂ ਬਹੁਤੀ ਮੀਂਹ ਤਾਂ ਨਹੀਂ ਪਿਆ, ਪਰ ਸਾਧ ਸੰਗਤ ਜੀ ਸਾਵਣ ਦੇ ਵਿੱਚ ਨਾ ਇੱਕ ਵਾਰੀ ਸਾਰੇ ਜਿਹੜੇ ਦਰਿਆ ਨੇ ਨਾ ਇੱਕ ਵਾਰੀ ਉਹ ਸਾਰੇ ਭਰ ਕੇ ਜਿਹੜੇ ਨਿਕਲ ਜਾਂਦੇ ਸਨ, ਸਾਰੇ ਜਿੰਨੇ ਦਰਿਆ ਨੇ ਉਹ ਪਾਣੀ ਨਾਲ ਜਲ ਨਾਲ ਭਰ ਜਾਂਦੇ ਸਨ। ਇੱਕ ਨਾ ਇੱਕ ਵਾਰੀ ਤਾਂ ਜਿਹੜਾ ਹੈ ਉਹ ਇੱਕ ਵਾਰੀ ਬਹੁਤ ਹੀ ਤੇਜ਼ ਵੇਗ ਵਿੱਚ ਆ ਕਰਕੇ ਜਾਂਦੇ ਸਨ। ਕਹਿਣ ਲੱਗੇ ਇਵੇਂ ਹੀ ਤੇਰਾ ਮਨ ਜੋ ਹੈ ਉਹ ਸਿੱਖੀ ਨਾਲ ਭਰਿਆ ਹੋਇਆ ਹੈ, ਜਿਵੇਂ ਸਾਵਣ ਦੇ ਵਿੱਚ ਦਰਿਆ ਜਿਹੜੇ ਨੇ ਭਰ ਜਾਂਦੇ ਨੇ, ਤੇਰਾ ਮਨ ਸਿੱਖੀ ਦੇ ਨਾਲ ਭਰਿਆ ਹੋਇਆ ਹੈ।
1: ਦੋਹਰਾ ਬਾਲੇ ਸੰਜਈਏ ਤਹਾਂ ਜਹ ਜਨਮਿਓ ਮਮ ਨਾਥ।
0: ਉਸ ਸਿੱਖ ਨੂੰ ਲਾਲਾ ਨੂੰ ਮਹਾਰਾਜ ਜੀ ਕਹਿਣ ਲੱਗੇ, ਤੁਸੀਂ ਭਾਈ ਬਾਲਾ ਜੀ ਦੇ ਨਾਲ ਜਾਣਾ ਕਰੋ, ਉਹਨਾਂ ਦੇ ਨਾਲ ਜਾ ਕਰਕੇ ਜੋ ਸਾਡਾ ਕੰਮ ਹੈ ਉਹ ਆਪ ਜੀ ਉੱਥੇ ਜਾ ਕਰਕੇ ਭਵ ਪੱਤਰੀ ਜਨਮ ਪੱਤਰੀ ਨੂੰ ਲਿਆਉਣਾ ਕਰੋ।
1: ਭਵ ਪੱਤਰੀ ਕੋ ਆਨ ਕੈ ਕੀਜੇ ਜਨਮ ਸਕਾਥ।
0: ਜੇ ਤੁਸੀਂ ਉਸ ਭਵ ਪੱਤਰੀ ਯਾਨੀ ਜਨਮ ਪੱਤਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਲੈ ਕਰਕੇ ਆਓਗੇ, ਤੁਹਾਡਾ ਜਨਮ ਸਫਲ ਹੋ ਜਾਏਗਾ, ਤੁਹਾਡਾ ਸੰਸਾਰ ਵਿੱਚ ਆਉਣਾ ਭਾਈ ਸਫਲ ਹੋਵੇਗਾ।
1: ਸ਼ਰੂਤ ਬਚਨ ਸਮਾਤ ਨਾ ਅੰਗਾ,
0: ਐਸੇ ਬਚਨ ਗੁਰੂ ਸਾਹਿਬ ਜੀ ਕੋਲੋਂ ਸੁਣ ਕਰਕੇ ਸਮਾਤ ਨਾ ਅੰਗਾ। ਹੁਣ ਗੁਰੂ ਕਾ ਪਿਆਰਾ ਹੈ ਭਾਈ ਲਾਲਾ ਤੇ ਮਨ ਵਿੱਚ ਕਹਿੰਦੇ ਬੜੀ ਖੁਸ਼ੀ ਹੋਈ ਹੈ, ਗੁਰੂ ਦੇਵ ਦੇ ਬਚਨ ਜਿਹੜੇ ਨੇ ਨਾ ਉਹ ਮਨ ਵਿੱਚ ਨਹੀਂ ਸਮਾ ਪਿਆ ਰਿਹਾ, ਯਾਨੀ ਸਾਧ ਸੰਗਤ ਜੀ ਬਹੁਤ ਖੁਸ਼ੀ। ਜਿਵੇਂ ਮਹਾਰਾਜ ਜੀ ਨੇ ਅੱਜ ਉਪਦੇਸ਼ ਦਿੱਤਾ ਨਾ, ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਪ੍ਰਭ ਜਾਏ। ਉਮਾਹੜਾ ਕਹਿੰਦੇ ਨੇ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਉਛਾਲੇ ਆਉਣੇ, ਕਿਸੇ ਨੂੰ ਵਿਸ਼ੇ ਦੇ ਆਉਂਦੇ ਨੇ। ਤਨ ਨੇ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਗੁਰੂ ਦੇ ਪ੍ਰਤੀ ਉਛਾਲੇ ਆਉਂਦੇ ਨੇ ਮਨ ਦੇ ਵਿੱਚ, ਉਹਨਾਂ ਦੇ ਪ੍ਰੇਮ ਨਹੀਂ ਸਮਾਂ ਪਾਉਂਦਾ, ਇਵੇਂ ਉਹਨਾਂ ਦੀ ਉਸਥਾ ਬਣ ਜਾਂਦੀ ਹੈ। ਬੜਾ ਖੁਸ਼ ਹੋਇਆ ਹੈ, ਗੁਰੂ ਦੇਵ ਨੇ ਬਚਨ ਕੀਤੇ ਯਾਦ ਕੀਤਾ, ਕਹਿੰਦੇ ਤਨ ਮੇਰਾ ਜਨਮ ਜਿਹੜਾ ਹੈ ਅੱਜ ਜਿਹੜਾ ਉਹ ਸਫਲ ਹੋ ਗਿਆ ਹੈ।
1: ਤਿਆਰ ਚਲਨ ਕੋ ਸੰਗਾ
0: ਇੰਜ ਤਿਆਰ ਹੋ ਗਿਆ ਜਾਣ ਲਈ ਭਾਈ ਬਾਲਾ ਜੀ ਦੇ ਨਾਲ, ਛੇਤੀ ਤਿਆਰੀ ਕੀਤੀ ਹੈ।
1: ਭਾਗ ਆਪਣੇ ਕਰ ਜਾਣੇ,
0: ਆਪਣੇ ਵੱਡੇ ਭਾਗ ਕਰਕੇ ਉਹਨੇ ਜਾਣਨੇ ਕੀਤੇ ਹਨ।
1: ਤ੍ਰੀ ਨਾਨਕ ਦਰਸ਼ਨ ਮਾਨੇ
0: ਤੇ ਕਹਿਣ ਲੱਗਾ ਕਿ ਜੇ ਮੈਨੂੰ ਗੁਰੂ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪੱਤਰੀ ਮਿਲ ਜਾਏਗੀ, ਜਨਮ ਪੱਤਰੀ, ਮੇਰੇ ਭਾਗ ਜਿਹੜੇ ਨੇ ਉਹ ਤਨ ਹੋਣਗੇ, ਮੈਂ ਤਨਤਾ ਦੇ ਯੋਗ ਹੋ ਜਾਵਾਂਗਾ।
1: ਬੰਦਨ ਕਰ ਸੁਨ ਸਤਕਰਤਾਰ,
0: ਜੀ ਹਾਂ ਮਹਾਰਾਜ ਜੀ ਨੂੰ ਬੰਦਨ ਕੀਤਾ, ਸਤਕਰਤਾਰ ਸਤਕਰਤਾਰ ਕਹਿ ਕੇ ਆਖਿਆ ਹੈ।
1: ਚਰਤ ਭਏ ਨਾਨਕ ਉਰ ਧਾਰ
0: ਤੇ ਹਿਰਦੇ ਦੇ ਵਿੱਚ ਗੁਰੂ ਨਾਨਕ ਉਰ ਧਾਰ ਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਭਾਈ ਲਾਲੋ ਜੀ ਦੇ ਕੋਲ ਜਾਣ ਲਈ ਇਹ ਦੋ ਗੁਰੂ ਕੇ ਸਿੱਖ, ਇੱਕ ਲਾਲਾ ਜੀ ਇੱਕ ਬਾਲਾ ਜੀ, ਇਹ ਦੋਵੇਂ ਤਿਆਰ ਹੋਏ ਹਨ। ਹਿਰਦੇ ਦੇ ਵਿੱਚ ਮਹਿਮਾ ਕੈਸੀ ਹੈ, ਹਿਰਦੇ ਦੇ ਵਿੱਚ ਮਹਿਮਾ ਅੰਮ੍ਰਿਤ ਦੇ ਸਮਾਨ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਵਰਗੀ ਮਹਿਮਾ ਨੂੰ ਹਿਰਦੇ ਵਿੱਚ ਧਾਰਨ ਕਰਕੇ ਚੱਲ ਰਹੇ ਹਨ, ਤੁਰ ਰਹੇ ਹਨ।
1: ਸੁਨਤ ਜੁਗ ਚਲਤ ਨਿਰੰਤਰ
0: ਤੇ ਆਪਸ ਵਿੱਚ ਜੁਗ ਕਹਿੰਦੇ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਨੇ। ਗੁਰੂ ਸਾਹਿਬ ਜੀ ਦੀਆਂ ਬਾਤਾਂ, ਗੁਰੂ ਦੇਵ ਪਾਤਸ਼ਾਹ ਜੀ ਦੀਆਂ ਗੱਲਾਂ ਕਰਦੇ ਹੋਏ ਇੱਕ ਦੂਜੇ ਦੇ ਨਾਲ ਚੱਲ ਰਹੇ ਹਨ। ਇਵੇਂ ਸਾਧ ਸੰਗਤ ਜੀ ਸਾਰਾ ਪੈਂਡਾ ਤੈਅ ਕੀਤਾ, ਤੁਰ ਕਰਕੇ ਤਲਵੰਡੀ ਦੇ ਵਿੱਚ ਆ ਪੁੱਜੇ ਹਨ ਤੇ ਉੱਥੇ ਹੁਣ ਜਿਹੜੇ ਭਾਈ ਬਾਲਾ ਜੀ ਨੇ ਉਹਨਾਂ ਨੂੰ ਪਤਾ ਹੈ ਕਿ ਗੁਰੂ ਪਾਤਸ਼ਾਹ ਜੀ ਦਾ ਕਿਹੜਾ ਘਰ ਸੀ। ਸੋ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਚਾਚਾ ਜੀ ਸਨ ਲਾਲੋ ਜੀ, ਉਹਨਾਂ ਕੋਲ ਆਏ ਨੇ, ਉਹਨਾਂ ਦੇ ਘਰ ਵਿੱਚ ਆ ਕਰਕੇ ਖਲੋਤੇ ਹਨ।
1: ਕਰ ਬੰਦਨ ਪੁਨ ਬਚਨ ਉਚਾਰਾ,
0: ਉਹਨਾਂ ਦਾ ਸਤਿਕਾਰ ਕੀਤਾ, ਮੱਥਾ ਟੇਕਿਆ ਹੈ ਤੇ ਉਹਨਾਂ ਦੇ ਤਾਈ ਆਖਿਆ ਹੈ,
1: ਲਾਲੋ ਇੱਕ ਪਰਉਪਕਾਰਾ,
0: ਕਹਿੰਦੇ ਹੇ ਲਾਲੋ ਜੀ ਇੱਕ ਸਾਡੇ ਤੇ ਪਰਉਪਕਾਰ ਕਰਨਾ ਕਰੋ, ਕਿਰਪਾ ਕਰੋ, ਇਹ ਸਾਡਾ ਕੰਮ ਕਰਨਾ ਕਰੋ।
1: ਦੋਹਰਾ ਸੋ ਦਿਓ ਹਮ ਜੋ ਗੁਰ ਭਾਇਓ ਅੰਗਦ ਪਰਮ ਨਿਧਾਨ।
0: ਭਾਈ ਬਾਲਾ ਜੀ ਹੁਣ ਗੱਲ ਸੁਣਾ ਰਹੇ ਨੇ, ਕਹਿੰਦੇ ਮੈਂ ਭਾਲ ਕੀਤੀ ਹੈ, ਖੋਜਿਆ ਹੈ, ਸੋ ਦਿਓ ਚੰਗੀ ਤਰ੍ਹਾਂ ਇਹ ਨਿਰਣੈ ਕੀਤਾ। ਸੋਧਣਾ ਆਉਂਦਾ ਨਿਰਣੈ ਕਰਨਾ, ਮੈਂ ਇਹ ਸੋਧਿਆ ਕਿ ਗੁਰੂ ਭਾਇਓ ਅੰਗਦ ਪਰਮ ਨਿਧਾਨ, ਹੁਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਥਾਂ ਪਰਮ ਨਿਧਾਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੁਰਿਆਈ ਦੇ ਪਦ ਤੇ ਵਿਰਾਜਮਾਨ ਹੋਏ ਹਨ।
1: ਨਾਨਕ ਪੁਨ ਤਿਨ ਬਿਖਾ ਭੇਦ ਨਾ ਕੋ ਜਾਨ,
0: ਜੀ ਹਾਂ, ਮੈਂ ਇਹ ਜਾਣਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿੱਚ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ ਕੋਈ ਭੇਦ ਨਹੀਂ ਹੈ, ਇੱਕੋ ਹੀ ਜੋਤ ਹੈ, ਇਹ ਆਪ ਜੀ ਵੀ ਜਾਣਨਾ ਕਰੋ।
1: ਦੀਨੀ ਅੰਗਦ ਕੋ ਗੁਰਿਆਈ,
0: ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਇਹ ਗੁਰਿਆਈ ਜਿਹੜੀ ਹੈ ਇਹ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਹੈ।
1: ਪਤਰੀ ਤੁਮ ਸੋ ਮੰਗਵਾਈ,
0: ਤੇ ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮੈਨੂੰ ਭੇਜਿਆ ਕਿ ਆਪ ਜੀ ਕੋਲੋਂ ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਪੱਤਰੀ ਲੈ ਕਰਕੇ ਆਉਣੀ ਹੈ, ਉਹ ਪੱਤਰੀ ਲੈਣ ਲਈ ਭੇਜਿਆ ਹੈ।
1: ਲਾਲਸ ਹੇਰਨ ਤਾਸ ਵਿਸਾਲਾ,
0: ਉਹਨਾਂ ਦੇ ਮਨ ਵਿੱਚ ਬੜੀ ਲਾਲਸਾ ਹੈ, ਮਨ ਦੇ ਵਿੱਚ ਇੱਛਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਪੱਤਰੀ ਨੂੰ ਵੇਖਣਾ ਕਰੀਏ।
1: ਕਰ ਸਿੱਖ ਪਟਿਓ ਤਤਕਾਲਾ,
0: ਇਸ ਲਈ ਉਹਨਾਂ ਨੇ ਮੇਰੇ ਨਾਲ ਇਸ ਸਿੱਖ ਨੂੰ ਵੀ ਭੇਜਿਆ ਤੇ ਸਾਨੂੰ ਉਹਨਾਂ ਨੇ ਛੇਤੀ ਜਿਹੜਾ ਹੈ ਇੱਧਰ ਜਾਣ ਲਈ ਕਿਹਾ, ਆਪ ਜੀ ਕੋਲੋਂ ਪੱਤਰੀ ਲੈਣ ਲਈ ਆਖਿਆ ਹੈ।
1: ਲਾਲੋ ਕਹੇ ਨਾ ਮੁਝ ਸੁਧ ਕੋ,
0: ਤਾਂ ਲਾਲੋ ਜੀ ਕਹਿਣ ਲੱਗੇ, ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕੋਈ ਸੋਧਣੀ ਕੋਈ ਖਬਰ ਨਹੀਂ ਹੈ।
1: ਪੱਤਰੀ ਤੁਮ ਜਾਚਤ ਜੋ,
0: ਜਿਹੜੀ ਤੁਸੀਂ ਪੱਤਰੀ ਦੀ ਗੱਲ ਕਰ ਰਹੇ ਹੋ ਨਾ, ਜਿਸ ਜਨਮ ਪੱਤਰੀ ਦੀ ਭਾਵ ਪੱਤਰੀ ਦੀ, ਉਹਦੇ ਬਾਰੇ ਮੈਨੂੰ ਕੋਈ ਖਬਰ ਸੇਧ ਨਹੀਂ ਹੈ।
1: ਨਾਨਕ ਕੇ ਤੁਮ ਬਹੁਤ ਪਿਆਰੇ,
0: ਹੇ ਭਾਈ ਬਾਲਾ ਜੀ ਆਪ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬੜੇ ਪਿਆਰੇ ਹੋ,
1: ਹਮ ਸੋ ਕਹੋ ਸਭ ਭੇਦ ਵਿਚਾਰੇ,
0: ਤੁਸੀਂ ਚੰਗੀ ਤਰ੍ਹਾਂ ਸਾਨੂੰ ਗੱਲ ਦੱਸੋ ਖੁੱਲ ਕੇ, ਕੀ ਗੱਲ ਹੈ, ਤੁਸੀਂ ਕਾਹਤੋਂ ਇੱਥੇ ਆਏ ਹੋ, ਕਿਹੜੀ ਪੱਤਰੀ ਦੀ ਗੱਲ ਕਰ ਰਹੇ ਹੋ, ਚੰਗੀ ਤਰ੍ਹਾਂ ਦੱਸਣਾ ਕਰੋ।
1: ਅੰਗਦ ਹੈ ਕੈ ਸ੍ਰੀ ਚੰਦ,
0: ਜਿਹੜੇ ਸਾਧ ਸਿੰਘ ਜੀ ਲਾਲੋ ਜੀ ਸੀਣਾ ਚਾਚਾ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ, ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ ਹੈ। ਪਹਿਲੇ ਇੰਨੇ ਜਿਵੇਂ ਮਾਧਿਅਮ ਨਹੀਂ ਸਨ, ਅੱਜ ਕੱਲ੍ਹ ਜਿਵੇਂ ਬਹੁਤ ਛੇਤੀ ਇੱਕ ਦੂਜੇ ਨੂੰ ਖਬਰਾਂ ਪੁੱਜ ਜਾਂਦੀਆਂ ਨੇ, ਸੋ ਉਹਨਾਂ ਨੂੰ ਪਤਾ ਨਹੀਂ ਸੀ ਲੱਗਿਆ। ਉਹ ਕਹਿੰਦੇ ਪਹਿਲੇ ਇਹ ਦੱਸ ਕਿ ਇਹ ਜਿਹੜੀ ਗੱਦੀ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ, ਉਹ ਕਿਸ ਨੂੰ ਪ੍ਰਾਪਤ ਹੋਈ ਹੈ? ਗੁਰੂ ਅੰਗਦ, ਤੂੰ ਕਹਿੰਦਾ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਹੈ, ਤੇ ਫਿਰ ਸ਼੍ਰੀ ਚੰਦ ਜੀ ਦਾ ਕੀ ਹਾਲ ਹੈ, ਦੱਸਣਾ ਕਰ, ਦੁਆਂ ਦੇ ਵਿੱਚੋਂ ਕਿਹਨੂੰ ਇਹ ਗੱਦੀ ਪ੍ਰਾਪਤ ਹੋਈ ਹੈ? ਮੰਜੀ ਤੇ ਬੈਠਣ ਵਾਲੇ ਕੌਣ ਹਨ? ਆਨੰਦ ਕੰਦ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਨੰਦ ਦੇਣ ਵਾਲੇ, ਉਹਨਾਂ ਨੇ ਕਿਹਨੂੰ ਆਪਣੀ ਮੰਜੀ ਦਿੱਤੀ ਹੈ?
1: ਲਈ ਕਿ ਸੇਵਕ ਪਾਈ,
0: ਕੀ ਸੁੱਤ ਪੁੱਤਰਾਂ ਨੂੰ ਦਿੱਤੀ ਕਿ ਸੇਵਕਾਂ ਨੂੰ ਮਿਲੀ ਹੈ, ਕਿਹਨੂੰ ਪ੍ਰਾਪਤ ਹੋਈ ਹੈ?
1: ਤਖਤ ਵੈਸ ਕਿਸ ਗੁਰਤਾਈ,
0: ਕੌਣ ਤਖਤ ਤੇ ਬੈਠਿਆ ਹੈ, ਇਹ ਗੁਰਿਆਈ ਦਾ ਤਖਤ ਕਿਹਨੂੰ ਪ੍ਰਾਪਤ ਹੋਇਆ ਹੈ?
1: ਦੋਹਰਾ ਕਹਿ ਬਾਲਾ ਅੰਗਦ ਗੁਰੂ ਜਹਿ ਸ੍ਰੀ ਨਾਨਕ ਆਪ,
0: ਤਾਂ ਭਾਈ ਬਾਲਾ ਜੀ ਕਹਿਣ ਲੱਗੇ ਕਿ ਇਹ ਗੁਰਿਆਈ ਜੋ ਹੈ ਨਾ, ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਆਪ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦਿੱਤੀ ਹੈ।
1: ਵੈਸੇ ਪੰਚ ਨਲੇਰਤ ਹਰ ਸਿਰ ਨਿਵਾਇ ਦੀ ਥਾਪ,
0: ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਪੰਜ ਪੈਸੇ ਤੇ ਨਰੀਅਲ ਲੈ ਕਰਕੇ ਆਪਣਾ ਸੀਸ ਜੋਵੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਅੱਗੇ ਜਿਹੜਾ ਝੁਕਾ ਦਿੱਤਾ ਹੈ। ਮੱਥਾ ਟੇਕਿਆ ਇੰਜ ਗੁਰਿਆਈ ਦਿੱਤੀ ਉਹਨਾਂ ਨੂੰ ਗੁਰੂ ਥਾਪ ਦਿੱਤਾ ਹੈ।
1: ਚੌਪਈ ਜਿਨ ਕੀ ਸਮਤਾ ਹੋਵਹਿ ਕੈਸੇ,
0: ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸਮਤਾ ਕੌਣ ਕਰੇਗਾ, ਯਾਨੀ ਗੁਰੂ ਨਾਨਕ ਦੇਵ ਜੀ ਦੀ ਕੌਣ ਕਰੇਗਾ? ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਿਆਈ ਦੇ ਦਿੱਤੀ ਹੈ, ਸਾਧ ਸੰਗਤ ਜੀ ਕਹਿੰਦੇ ਉਹਨਾਂ ਦੀ ਬਰਾਬਰੀ ਭਲਾ ਕੌਣ ਕਰੇਗਾ?
1: ਥਾਪੇ ਗੁਰੂ ਨਾਨਕ ਜਬ ਐਸੇ,
0: ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਆਪਣੇ ਹੱਥੀ ਜਿਹੜਾ ਹੈ ਗੁਰੂ ਥਾਪ ਦਿੱਤਾ ਹੈ। ਕਹਿੰਦੇ ਤੁਸੀਂ ਗੱਲ ਕਰ ਰਹੇ ਹੋ ਕਿਹਨੂੰ ਪ੍ਰਾਪਤ ਹੋਈ ਹੈ, ਇਹ ਸੇਵਕਾਂ ਨੂੰ ਪ੍ਰਾਪਤ ਹੋਈ ਹੈ, ਤੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਪੁੱਤਰ ਨੂੰ ਕੀ ਮਿਲਿਆ। ਅਸੀਂ ਖੋਜ ਕਰਕੇ ਇਹ ਜਿਹੜਾ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਅਸੀਂ ਆਏ ਹਾਂ। ਮਤ ਧੀਰਾ, ਇਹ ਜਾਣਨਾ ਕਰੋ ਕਿ ਅਸੀਂ ਉਹਨਾਂ ਦੀ ਖੋਜ ਕੀਤੀ, ਉਹਨਾਂ ਨੂੰ ਜਿਹੜਾ ਪਰਖਿਆ ਪਰਖਿਆ ਨਾ ਭਾਈ ਬਾਲਾ ਜੀ ਨੇ ਆ ਕੇ, ਕਹਿੰਦੇ ਤਾਂ ਮੈਂ ਤੁਹਾਨੂੰ ਦੱਸ ਰਿਹਾ, ਇਹ ਮਤੀ ਦੇ ਰਿਹਾ ਹਾਂ। ਜਿਵੇਂ ਸਾਧ ਸੰਗਤ ਜੀ ਕੋਈ ਜਿਹੜਾ ਹੈ ਖਾਨ ਦੇ ਵਿੱਚੋਂ ਹੀਰਾ ਲੱਭਣ ਵਾਲਾ ਮੁਸ਼ਕਤ ਕਰੇ ਹੀਰਾ ਇੱਕ ਦਿਨ ਲੱਭ ਜਾਂਦਾ, ਇਵੇਂ ਕਹਿੰਦੇ ਮੁਸ਼ਕਤ ਕਰਕੇ ਅਸੀਂ ਜਿਹੜਾ ਹੈ ਖਾਨ ਵਿੱਚੋਂ ਹੀਰਾ ਕੱਢ ਕੇ ਲਿਆਉਂਦਾ ਹੈ, ਪਰ ਅਸਲ ਹੀਰਾ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਾਰਿਸ ਕਹਿ ਲਓ, ਉਹੀ ਸਾਧ ਸੰਗਤ ਜੀ ਗੁਰਤਾ ਤੇ ਪਦ ਤੇ ਬੈਠਣ ਵਾਲੇ, ਗੁਰਿਆਈ ਤੇ ਸ਼ੁਭਾਇਮਾਨ ਹੋਣ ਵਾਲੇ ਹਨ।
1: ਸ੍ਰੀ ਚੰਦ ਗੁਰ ਸੰਤਤ ਜਾਣੇ,
0: ਤੇ ਜਿਹੜੇ ਬਾਬਾ ਸ੍ਰੀ ਚੰਦ ਜੀ ਨੇ ਉਹ ਵੀ ਸਤਿਕਾਰਯੋਗ ਗੁਰੂ ਪਾਤਸ਼ਾਹ ਜੀ ਦੇ ਸਪੁੱਤਰ ਹਨ।
1: ਮਾਨਵ ਮਨ ਅਨੁਮਾਨੇ,
0: ਉਹਨਾਂ ਨੂੰ ਵੀ ਜਿਹੜੇ ਨੇ ਲੋਕ ਮੰਨਦੇ ਨੇ ਸਤਿਕਾਰ ਦਿੰਦੇ ਨੇ, ਪਰ ਗੁਰਿਆਈ ਜੋ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਈ ਹੈ, ਉਹਨਾਂ ਦਾ ਵੀ ਮਾਨ ਸਤਿਕਾਰ ਕੀਤਾ ਜਾਂਦਾ ਹੈ, ਤੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਉਹਨਾਂ ਨੂੰ ਵੀ ਮੰਨਦੇ ਨੇ, ਉਹਨਾਂ ਨੂੰ ਵੀ ਸਤਿਕਾਰ ਦਿੰਦੇ ਹਨ।
1: ਗੁਰੂ ਅੰਗਦ ਕੋ ਗੁਰਤਾ ਦਏ,
0: ਇਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇ ਦਿੱਤੀ ਹੈ।
1: ਨਾਨਕ ਪ੍ਰਗਟਾਏ,
0: ਤੁਸੀਂ ਇੰਜ ਜਾਣੋ ਕਿ ਦੁਤੀਆ ਨਾਨਕ ਪ੍ਰਗਟਾਏ, ਆਪ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਦੂਜੇ ਜਾਮੇ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਵਿੱਚੋਂ ਪ੍ਰਗਟ ਹੋਏ ਹਨ। ਇਹ ਬਚਨ ਸੁਣ ਕੇ ਬਾਲਾ ਜੀ ਦੇ ਨਾਲ ਲਾਲੋ ਜੀ ਕਹਿਣ ਲੱਗੇ, ਕਹਿੰਦੇ ਹੇ ਭਾਈ ਹੁਣ ਵੇਖ ਤੂੰ ਜਿਸ ਪੱਤਰੀ ਦੀ ਗੱਲ ਕਰ ਰਿਹਾ ਨਾ, ਇਹਦੀ ਖੋਣ ਖੋਜ ਕਰਨੀ ਪੈਣੀ ਹੈ, ਮੈਨੂੰ ਚੇਤੇ ਨਹੀਂ ਉਹ ਕਿੱਥੇ ਰੱਖੀ ਹੋਈ ਹੈ। ਕਹਿਣ ਲੱਗੇ ਜੇ ਅਸੀਂ ਭਾਲ ਕਰਾਂਗੇ
1: ਤਾਂ
0: ਇੱਕ ਥਾਂ ਤੇ ਬੜੇ ਜਿਹੜੇ ਨੇ ਕਾਗਜ਼ ਰੱਖੇ ਹੋਏ ਹਨ, ਤੇ ਮੈਨੂੰ ਪਤਾ ਨਹੀਂ ਜੇ ਉਹਦੇ ਵਿੱਚ ਹੋਵੇਗੀ ਤਾਂ ਠੀਕ ਹੈ, ਨਹੀਂ ਤਾਂ ਮੈਨੂੰ ਪਤਾ ਨਹੀਂ। ਹੋ ਸਕਦਾ ਕਿ ਜਿੱਥੇ ਉਹ ਕਾਗਜ਼ ਰੱਖੇ ਹੋਏ ਨੇ, ਕਾਫੀ ਸਾਰੇ ਜਿਹੜੇ ਨੇ ਉਹ ਕਾਗਜ਼ ਰੱਖੇ ਹੋਏ ਹਨ, ਜਿਵੇਂ ਸਾਧ ਸੰਗਤ ਜੀ ਕਈ ਜਿਹੜੇ ਕੀਮਤੀ ਕਾਗਜ਼ ਹੁੰਦੇ ਸਨ ਉਹ ਪਟਵਾਰੀ ਵੀ ਸਨ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਸਤਿਗੁਰੂ ਪਟਵਾਰੀਆਂ ਦਾ ਘਰ ਹੈ ਬਾਬਾ ਕਾਲੋ ਜੀ ਦਾ, ਲਾਲੋ ਜੀ ਦਾ, ਕਹਿੰਦੇ ਉਹ ਬੜੇ ਕਾਗਜ਼ ਰੱਖੇ ਹੋਏ ਨੇ, ਤੇ ਉਹਨਾਂ ਦੇ ਵਿੱਚੋਂ ਜੇ ਕਰਕੇ ਅਸੀਂ ਲੱਭੀਏ, ਹੋ ਸਕਦਾ ਉਹ ਜਨਮ ਪੱਤਰੀ ਲੱਭ ਜਾਏਗੀ, ਨਹੀਂ ਤਾਂ ਕਹਿੰਦੇ ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈ।
1: ਦੋਹਰਾ ਕਹਿਬਾਲਾ ਲਾਲੂ ਸੁਨੋ ਤੂੰ ਕਾਲੂ ਕੋ ਪ੍ਰਾਤ,
0: ਤਾਂ ਉਸ ਸਮੇਂ ਭਾਈ ਬਾਲਾ ਜੀ ਕਹਿਣ ਲੱਗੇ, ਹੇ ਭਾਈ ਲਾਲੋ ਜੀ, ਆਪ ਜੀ ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ, ਤੇ ਲਾਲੋ ਜੀ ਦੇ ਕਹਿਣ ਲੱਗੇ ਕਿ ਤੁਸੀਂ ਕਾਲੋ ਜੀ ਦੇ ਜਿਹੜੇ ਹੋ ਛੋਟੇ ਭਰਾ ਹੋ, ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ ਹੋ।
1: ਜਨਨ ਜਨਕ ਨਾਨਕ ਨਹਿਨ ਤੁਮ ਤੇ ਅਭੈ ਅਗਾਤ,
0: ਹੁਣ ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਜਨਕ ਪਿਤਾ ਭਾਈ ਕਾਲੋ ਜੀ ਨਹੀਂ ਹਨ, ਤੇ ਤੁਸੀਂ ਹੀ ਜਿਹੜੇ ਉਹ ਹੁਣ ਕੋਈ ਸਾਨੂੰ ਰਾਹ ਦੱਸ ਸਕਦੇ ਹੋ, ਤੁਸੀਂ ਵਖਾ ਸਕਦੇ ਹੋ, ਤੁਹਾਨੂੰ ਸਭ ਕੁਛ ਪਤਾ ਹੈ, ਉਹ ਤਾਂ ਹੁਣ ਹੈ ਨਹੀਂ, ਸੋ ਅਸੀਂ ਤੁਹਾਡੇ ਕੋਲੋਂ ਹੀ ਪੁੱਛਦੇ ਹਾਂ, ਤੁਸੀਂ ਸਾਡੀ ਸਹਾਇਤਾ ਕਰੋ, ਹੁਣ ਜੇ ਕਰਕੇ ਤੁਸੀਂ ਨਹੀਂ ਦੱਸੋਗੇ ਤਾਂ ਅਸੀਂ ਕਿੱਥੇ ਹੁਣ ਜਾਵਾਂਗੇ, ਇੰਜ ਉਹਨਾਂ ਨੂੰ ਆਖਣਾ ਕੀਤਾ ਹੈ।
1: ਚੌਪਈ ਤੁਮ ਬਿਨ ਕੌਣ ਕਰੇ ਹਮ ਕੰਮ,
0: ਹੁਣ ਤੁਹਾਡੇ ਤੋਂ ਬਗੈਰ ਸਾਡਾ ਕੰਮ ਕਿੰਨੇ ਸਵਾਰਨਾ ਹੈ।
1: ਭਾਉ ਪੱਤਰੀ ਉਠ ਖੋਜੋ ਤਾਮਾ,
0: ਤੁਸੀਂ ਕਿਰਪਾ ਕਰਕੇ ਹੁਣ ਉਹ ਭਾਉ ਪੱਤਰੀ ਪਾਤਸ਼ਾਹ ਮਹਾਰਾਜ ਜੀ ਦੇ ਜਨਮ ਦੀ ਪੱਤਰੀ ਜਿਹੜੀ ਹੈ ਉਹਦੀ ਖੋਜ ਬੀਨ ਕਰੋ, ਸਾਡੇ ਨਾਲ ਉਹਦੀ ਭਾਲ ਕਰੋ।
1: ਬਾਲੇ ਕੀ ਸੁਣ ਗਿਰਾ ਰਸਾਲੂ,
0: ਤਾਂ ਇੰਜ ਬਾਲੇ ਜੀ ਦੇ ਬਚਨ ਸੁਣ ਕਰਕੇ ਕਹਿਣ ਲੱਗੇ,
1: ਆਗਰ ਗ੍ਰਹਿ ਖੋਜਤ ਬਹਾ ਲਾਲੂ,
0: ਉਹ ਤਿਆਰ ਹੋ ਗਏ, ਕਹਿੰਦੇ ਠੀਕ ਹੈ ਚੱਲ ਅਸੀਂ ਰਲ ਮਿਲ ਕਰਕੇ ਹੁਣ ਵੇਖੀਏ ਕਿ ਉਹ ਜਨਮ ਪੱਤਰੀ ਕਿੱਥੇ ਹੈ। ਸੋ ਲਾਲੋ ਜੀ ਤੇ ਇੱਕ ਪਾਸੇ ਸਾਧ ਸੰਗਤ ਜੀ ਭਾਈ ਬਾਲਾ ਜੀ ਤੇ ਇੱਕ ਮਹਾਰਾਜ ਜੀ ਨੇ ਜਿਵੇਂ ਪੰਨੋ ਜੀ ਨੂੰ ਭੇਜਿਆ, ਸਾਰੇ ਰਲ ਮਿਲ ਕਰਕੇ ਜਿੱਥੇ ਉਹ ਕਾਗਜ਼ ਪਏ ਹੋਏ ਸਨ ਉੱਥੇ ਸਾਧ ਸੰਗਤ ਜੀ ਉਹਦੀ ਖੋਜ ਕਰ ਰਹੇ ਨੇ, ਪਾਲ ਕਰ ਰਹੇ ਹਨ। ਜਿਵੇਂ ਬੜੇ ਚਿਰ ਉਹਨਾਂ ਨੇ ਖੋਜ ਕੀਤੀ ਹੈ, ਬਹੁਤ ਚਿਰ ਜਿਹੜੇ ਢੂੰਡਦੇ ਰਹੇ, ਪਾਲ ਕੀਤੀ ਹੈ ਤਾਂ ਜੀ ਹਾਂ, ਪੰਜ ਦਿਨ ਬਤੀਤ ਹੋ ਗਏ। ਪੰਜ ਦਿਨਾਂ ਬਾਅਦ ਉਹ ਸਾਧ ਸੰਗਤ ਜੀ ਪੱਤਰੀ ਪ੍ਰਗਟ ਹੋਈ ਹੈ, ਉਹ ਲੱਭ ਗਈ ਹੈ। ਜਦੋਂ ਇੰਜ ਲੱਭਣਾ ਕੀਤੀ ਮੁਸ਼ਕਤ, ਪੰਜ ਦਿਨ ਉਹਦੀ ਜਿਹੜੀ ਹੈ ਖੋਜ ਕਰਦੇ ਰਹੇ, ਪੰਜਵੇਂ ਦਿਨ ਪ੍ਰਾਪਤ ਹੋਈ ਤਾਂ ਬਾਲਾ ਜੀ ਨੂੰ ਲਾਲੋ ਜੀ ਨੇ ਦੇ ਦਿੱਤੀ ਹੈ। ਤੇ ਭਾਈ ਬਾਲਾ ਜੀ ਨੇ ਉਹ ਗੁਰੂ ਕਾ ਪਿਆਰਾ ਜਿਹੜਾ ਪੰਨੂ ਲਾਲਾ ਸਿੱਖ ਆਇਆ ਸੀ ਨਾ, ਗੁਰੂ ਕਾ ਪਿਆਰਾ, ਉਹਨੂੰ ਉਹਨਾਂ ਨੇ ਦੇ ਦਿੱਤੀ ਹੈ। ਭਾਈ ਬਾਲਾ ਜੀ ਨੂੰ ਉਹਨਾਂ ਨੇ ਦਿੱਤੀ, ਉਹਨਾਂ ਨੇ ਗੁਰੂ ਕੇ ਸਿੱਖ ਨੂੰ ਸਤਿਕਾਰ ਵਜੋਂ ਉਹ ਜਨਮ ਪੱਤਰੀ ਜਿਹੜੀ ਹੈ ਉਹ ਫੜਾਈ ਹੈ। ਪੰਨੂ ਲੈ ਕਰਕੇ ਗੁਰੂ ਸਾਹਿਬ ਮਹਾਰਾਜ ਜੀ ਦੀ ਜਨਮ ਪੱਤਰੀ ਹੱਥ ਵਿੱਚ ਫੜ ਕਰਕੇ ਬੜਾ ਖੁਸ਼ ਹੋਇਆ ਜੀ, ਤੇ ਉਸ ਸਮੇਂ ਕਹਿਣ ਲੱਗਾ
1: ਬਾਲੇ ਚਲੀਏ ਸੰਗ ਹਮਾਰੇ
0: ਕਿ ਹੇ ਭਾਈ ਬਾਲਾ ਜੀ, ਹੁਣ ਆਓ ਅਸੀਂ ਆਪਸ ਦੇ ਵਿੱਚ ਰਲ ਮਿਲ ਕਰਕੇ ਇਹ ਪੱਤਰੀ ਜਿਹੜੀ ਹੈ ਇਹ ਲੈ ਕਰਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਚੱਲਣਾ ਕਰੀਏ। ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਇਸ ਪੱਤਰੀ ਦੇ ਦਰਸ਼ਨ ਕਰਨਗੇ ਨਾ, ਇਸ ਜਨਮ ਪੱਤਰੀ ਦੇ, ਉਹ ਬੜੇ ਖੁਸ਼ ਹੋਣਗੇ, ਤੁਸੀਂ ਵੀ ਸਾਡੇ ਨਾਲ ਆਓ। ਇੰਜ ਬਾਲਾ ਜੀ ਨੂੰ ਕਿਹਾ, ਦੋਵੇਂ ਸਿੱਖ ਤਿਆਰ ਹੋਏ ਹਨ। ਜੀ ਹਾਂ, ਇਹ ਪੱਤਰੀ ਨੂੰ ਵੇਖ ਕਰਕੇ ਮਹਾਰਾਜ ਜੀ ਬੜੇ ਜਿਹੜੇ ਨੇ ਉਹ ਪ੍ਰਸਿੱਜੇ ਜਾਣਗੇ, ਯਾਨੀ ਖੁਸ਼ ਹੋਣਗੇ। ਮਹਾਰਾਜ ਜੀ ਦੀ ਜਿਹੜੀ ਹੈ ਉਹ ਖੁਸ਼ੀ ਦੀ ਕੋਈ ਸੀਮਾ ਨਹੀਂ ਹੋਵੇਗੀ, ਪਰਉਪਕਾਰੀ ਸਤਿਗੁਰੂ ਜੀ ਸਾਡੇ ਤੇ ਵੀ ਪਰਉਪਕਾਰ ਕਰਨਗੇ। ਇੰਜ ਇੱਕ ਦੂਜੇ ਨਾਲ ਬਚਣ ਕਰਕੇ ਸਾਧ ਸੰਗਤ ਜੀ ਉਹ ਬੜੇ ਖੁਸ਼ ਹੋਏ ਨੇ, ਤੇ ਸੁਣ ਕਰਕੇ ਬਾਲਾ ਜੀ ਕਹਿਣ ਲੱਗੇ
1: ਭਰਤ ਸੁਖਨ ਮਮ ਸਾਨੀ,
0: ਕਹਿੰਦੇ ਇਹ ਤਾਂ ਕਹਿੰਦੇ ਬਹੁਤ ਹੀ ਸੁੱਖਾਂ ਦਾ ਸਮਾਂ ਜਿਹੜਾ ਹੈ ਮੇਰੇ ਲਈ ਲੈ ਕਰਕੇ ਆਇਆ ਹੈ।
1: ਜੁਗਲ ਸੰਗ ਮਗ ਮਾਹੀ,
0: ਇੰਜ ਇੱਕ ਦੂਜੇ ਦੇ ਨਾਲ ਬਾਣੀ ਭਨਤ ਸੁਖਨ, ਪ੍ਰੇਮ ਦੇ ਸੁੱਖਾਂ ਦੇ ਬੋਲ ਇੱਕ ਦੂਜੇ ਦੇ ਤਾਈ ਸਾਧ ਸੰਗਤ ਜੀ ਬੋਲਦੇ ਹੋਏ, ਜਿਹੜਾ ਦੋਵਾਂ ਨੇ ਰਲ ਮਿਲ ਕਰਕੇ ਪੈਂਡਾ ਤੈਅ ਕੀਤਾ ਹੈ, ਹੁਣ ਤਲਵੰਡੀ ਤੋਂ ਖਡੂਰ ਸਾਹਿਬ ਜਾਣ ਲਈ ਤਿਆਰ ਹੋਏ, ਰਵਾਨਾ ਹੋਏ ਹਨ। ਦੋਵੇਂ ਹੀ ਭਾਈ ਬਾਲਾ ਤੇ ਭਾਈ ਪੰਨੂ ਮਿਲ ਕਰਕੇ ਖਡੂਰ ਸਾਹਿਬ ਜੀ ਦੀ ਦਿਸ਼ਾ ਦੇ ਵੱਲ ਤੁਰਨ ਲੱਗੇ ਹਨ। ਜਦੋਂ ਸਾਧ ਸੰਗਤ ਜੀ ਜਾਣ ਲੱਗੇ ਸੀ ਨਾ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਤਿਕਾਰਯੋਗ ਚਾਚਾ ਜੀ ਲਾਲੋ ਜੀ ਨੇ ਉਸ ਸਮੇਂ ਸਤਿਕਾਰ ਦੇ ਵਜੋਂ 5 ਪੈਸੇ ਤੇ ਇੱਕ ਨਰੀਅਲ ਜਿਹੜਾ ਹੈ ਉਹ ਦਿੱਤਾ ਹੈ, ਕਿਹਾ ਕਿ ਇਹ ਸਾਡੇ ਵੱਲੋਂ ਗੁਰੂ ਸਾਹਿਬ ਜੀ ਨੂੰ ਇਹ ਦੇ ਕਰਕੇ ਮੱਥਾ ਟੇਕਣਾ ਕਰੋ।
1: ਬੋਲਿਓ ਮੁਖ ਤੇ ਫੇਰ,
0: ਕਹਿਣ ਲੱਗੇ ਕਿ ਸਾਡੇ ਵੱਲੋਂ ਗੁਰੂ ਸਾਹਿਬ ਜੀ ਨੂੰ ਭੇਟਾ ਹੈ, ਇਹ ਭੇਟਾ ਦੇ ਕਰਕੇ ਆਪ ਜੀ ਗੁਰੂ ਸਾਹਿਬ ਜੀ ਦੇ ਜਿਹੜੇ ਨੇ ਉਹ ਸਾਡੇ ਵੱਲੋਂ ਆਪ ਜੀ ਦਰਸ਼ਨ ਕਰੋ, ਸਾਡੇ ਵੱਲੋਂ ਉਹਨਾਂ ਨੂੰ ਮੱਥਾ ਟੇਕਣਾ ਕਰੋ। ਇਹ ਸਾਧ ਸੰਗਤ ਜੀ ਰੀਤੀ ਹੁੰਦੀ ਹੈ ਗੁਰੂ ਘਰ ਜੇ ਕਰਕੇ ਆਉਣਾ ਹੈ, ਗੁਰੂ ਦੇ ਦਰਸ਼ਨ ਕਰਨੇ ਨੇ ਨਾ, ਇਹ ਕਦੇ ਵੀ ਖਾਲੀ ਹੱਥ ਨਹੀਂ ਆਉਣਾ ਚਾਹੀਦਾ। ਇਹ ਕਿਹਾ ਜਾਂਦਾ ਇੱਕ ਧੀ ਦਾ ਘਰ ਹੋਵੇ, ਇੱਕ ਸਾਧ ਸੰਗਤ ਜੀ ਗੁਰੂ ਦਾ ਘਰ ਹੋਵੇ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਜੇ ਗੁਰੂ ਦੇ ਘਰ ਆਉਣਾ ਤਾਂ ਭਾਵੇਂ ਸ਼ਰਧਾ ਦੇ ਨਾਲ, ਸ਼ਰਧਾ ਦੀ ਝੋਲੀ ਭਰ ਕੇ ਲਿਆਓ, ਗੁਰੂ ਪਾਤਸ਼ਾਹ ਜੀ ਨੂੰ ਆਪਣੀ ਸ਼ਰਧਾ ਹੀ ਜਿਹੜੀ ਹੈ, ਆਪਣੀ ਪਾਵਣਾ ਹੀ ਜਿਹੜੀ ਹੈ, ਪਾਵਣਾ ਦੇ ਸਹਿਤ ਮਹਾਰਾਜ ਜੀ ਨੂੰ ਜੇ ਕਰਕੇ ਕੋਈ ਅਧਿਕ ਕੌੜੀ, ਭਾਈ ਗੁਰਦਾਸ ਜੀ ਕਹਿੰਦੇ ਨੇ ਭਾਵਨੀ ਭਗਤ ਪਾਏ ਕੌੜੀ ਅਗਰ ਭਾਗ ਰੱਖੇ, ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਮਹਾਰਾਜ ਜੀ ਦੀ ਕੀ ਮਹਿਮਾ ਦੱਸੀਏ, ਇਹ ਤਾਂ ਮਹਾਰਾਜ ਜੀ ਕਿਸੇ ਦੇ ਇੱਕ ਕਾਈ ਦੀ ਕਾ ਦੇ ਪੰਡ ਨਾਲ ਹੀ 6ਵੇਂ ਪਾਤਸ਼ਾਹ ਜੀ ਰੀਝ ਗਏ। ਕੋਈ ਰੀਝਦਾ ਜੀ ਕਿਸੇ ਨੂੰ ਕਾ ਦੇ, ਉਹ ਕੋਈ ਰੀਝ ਸਕਦਾ? ਮਹਾਰਾਜ ਜੀ ਅੱਧੀ ਕੌੜੀ ਨਾਲ 5ਵੇਂ ਪਾਤਸ਼ਾਹ ਜੀ ਨੇ ਕਿਸੇ ਨੂੰ ਲੋਕ ਪਰਲੋਕ ਦਾ ਸੁੱਖ ਦਿੱਤਾ ਸੀ। ਸੋ ਸ਼ਰਧਾ ਦੇ ਨਾਲ ਕੁਛ ਪੇਟਾ ਕੀਤਾ ਗਿਆ, ਉਹ ਸਾਧ ਸੰਗਤ ਜੀ ਕਈ ਗੁਣਾ ਵੱਧ ਸਾਨੂੰ ਫਲ ਦੇ ਦਿੰਦਾ ਹੈ। ਸੋ ਇਵੇਂ ਗੁਰੂ ਕੋਲ ਜਾਣਾ ਤਾਂ ਸ਼ਰਧਾ ਦੇ ਨਾਲ ਜਾਣਾ ਤੇ ਕੁਛ ਨਾ ਕੁਛ ਦੇਣਾ। ਜੇ ਸਾਧ ਸੰਗਤ ਜੀ ਇੰਨੀਆਂ ਸੰਗਤਾਂ ਤਖ਼ਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ, ਤੇ ਵੇਖੋ ਜਦੋਂ ਗੁਰਮੁਖਾਂ ਨੂੰ ਪਤਾ ਲੱਗਦਾ ਕਿ ਉਹ ਜਾਣ ਵਾਲੇ ਨੇ, ਤੇ ਉਹ ਕਹਿੰਦੇ ਸਾਡੇ ਤੋਂ ਜਾਣਾ ਨਹੀਂ ਆਉਂਦਾ, ਸਾਡੇ ਥਾਂ ਤੇ ਅਰਦਾਸ ਕਰਾਇਓ, ਆਹ ਭੇਟਾਵਾਂ ਮਹਾਰਾਜ ਜੀ ਨੂੰ ਦੇਣਾ ਕਰਿਓ। ਸਾਧ ਸੰਗਤ ਜੀ ਇਹਦੇ ਨਾਲ ਉਹਨਾਂ ਦੀ ਵੀ ਹਾਜ਼ਰੀ ਲੱਗ ਜਾਂਦੀ ਹੈ ਗੁਰੂ ਘਰ। ਸੋ ਬੜੇ ਪ੍ਰੇਮ ਦੇ ਨਾਲ ਕਿਹਾ ਕਿ ਮਹਾਰਾਜ ਜੀ ਨੂੰ ਮੇਰੇ ਵੱਲੋਂ ਇਹ ਜਿਹੜਾ ਪੰਜ ਪੈਸੇ ਆਪ ਜੀ ਨਰੀਅਲ ਜਿਹੜਾ ਹੈ ਦੇਣਾ ਕਰੋ। ਨਰੀਅਲ ਨੂੰ ਬੜਾ ਸ਼ੁਭ ਮੰਨਿਆ ਜਾਂਦਾ। ਇੱਥੇ ਵੀ ਵੇਖੋ ਕਿਵੇਂ ਜਿਹੜੀਆਂ ਸੰਗਤਾਂ ਦੂਰ ਦੁਰਾਡਿਆਂ ਤੋਂ ਆਉਂਦੀਆਂ ਨੇ ਉਹ ਵੀ ਮਹਾਰਾਜ ਜੀ ਨੂੰ ਨਰੀਅਲ ਰੱਖਦੇ ਨੇ। ਇਹਦਾ ਅਰਥ ਹੁੰਦਾ ਹੈ, ਇਹਦਾ ਅਰਥ ਹੁੰਦਾ ਕਿ ਆਪਣਾ ਅਹੰਕਾਰ ਗੁਰੂ ਦੇ ਚਰਣੀ ਰੱਖਣਾ। ਨਰੀਅਲ ਜਿਹੜਾ ਵੇਖੋ ਸਾਧ ਸੰਗਤ ਜੀ, ਜਿਵੇਂ ਸਾਡੀ ਜਿਹੜੀ ਹੈ ਨਾ ਇਹ ਸਿਰ ਦੀ ਬਣਾਉਟ ਹੈ, ਜੇ ਆਪਾਂ ਵੇਖੀਏ ਤਾਂ ਇਹ ਸਾਡੀ ਜਿਹੜੀ ਖੋਪੜ ਹੈ ਇਵੇਂ ਹੀ ਜਿਹੜਾ ਨਾਰੀਅਲ ਸਖਤ ਹੁੰਦਾ ਤੇ ਇਹਦੇ ਵਿੱਚ ਫਿਰ ਮੈਦਾ ਹੈ। ਮੈਦਾ ਕੀ ਹੈ? ਸਾਡਾ ਦਿਮਾਗ। ਉਹ ਨਰਮ ਜਾ ਇਵੇਂ ਨਾਰੀਅਲ ਨਾ ਉੱਥੋਂ ਕਠੋਰ ਹੈ, ਸਖਤ ਹੈ ਤੇ ਅੰਦਰੋਂ ਜਿਹੜਾ ਨਰਮ ਹੈ। ਇਸ ਲਈ ਇਹ ਨਾਰੀਅਲ ਜਿਹੜਾ ਗੁਰੂ ਨੂੰ ਤਾਂ ਦਿੱਤਾ ਜਾਂਦਾ, ਇਹਦਾ ਅਰਥ ਹੁੰਦਾ ਕਿ ਆਪਣਾ ਸਿਰ ਦੇਣਾ। ਸੋ ਇਵੇਂ ਸਾਧ ਸੰਗਤ ਜੀ ਆਪਣੀ ਸ਼ਰਧਾ ਪ੍ਰਗਟ ਕਰਨ ਦੇ ਲਈ ਇਹ ਫਲ ਦਿੱਤਾ ਜਾਂਦਾ ਹੈ। ਉਹਨਾਂ ਨੇ ਦਿੱਤਾ ਕਿਹਾ ਕਿ ਮੇਰੇ ਵੱਲੋਂ ਗੁਰੂ ਨੂੰ ਮੱਥਾ ਟੇਕਣਾ ਕਰੋ ਤੇ ਮੇਰੇ ਵੱਲੋਂ ਸੰਦੇਸ਼ਾ ਵੀ ਦਿਓ, ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਣਾ ਕਰੋ।
1: ਅੰਗਦ ਜਿਸ ਦੋਸ਼ ਨਾ ਲੇਸ਼ਾ,
0: ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਦੇ ਵਿੱਚ ਰੱਤੀ ਮਾਤਰ ਵੀ ਕੋਈ ਦੋਸ਼ ਨਹੀਂ, ਆਪ ਜੀ ਪਰੇ ਹੋ ਦੋਸ਼ਾਂ ਤੋਂ।
1: ਸ੍ਰੀ ਚੰਦ ਜੀ ਰਿਸ ਕੋ ਤਰਾ,
0: ਮੇਰੇ ਵੱਲੋਂ ਇਹ ਬੇਨਤੀ ਲਾਓ ਕਿ ਸ੍ਰੀ ਚੰਦ ਜੀ ਉਹ ਮੇਰੀ ਭਤੀਜੇ ਹਨ, ਉਹਨਾਂ ਤੇ ਗੁੱਸਾ ਨਾ ਕਰੋ। ਜੇ ਕਰਕੇ ਉਹਨਾਂ ਨੇ ਮੱਥਾ ਨਹੀਂ ਟੇਕਿਆ ਆਪ ਜੀ ਨੂੰ, ਕੋਈ ਗੱਲ ਨਹੀਂ, ਉਹਨਾਂ ਤੇ ਗੁੱਸਾ ਨਾ ਮਨਾਉਣਾ ਕਰੋ। ਜਿਵੇਂ ਇਹ ਧਰਤੀ ਜੋ ਹੈ ਨਾ ਸ਼ਿਮਾ ਕਰ ਦਿੰਦੀ ਹੈ, ਧਰਤੀ ਦਾ ਬਹੁਤ ਵੱਡਾ ਗੁਣ ਹੈ ਸਾਧ ਸੰਗਤ ਜੀ, ਸਾਰਿਆਂ ਨੂੰ ਸ਼ਿਮਾ ਕਰਨਾ। ਕਿਵੇਂ? ਕੋਈ ਇਸ ਧਰਤੀ ਦੇ ਵਿੱਚ ਨਾ ਜ਼ਮੀਨ ਮਿੱਟੀ ਜਿਹੜੀ ਹੈ ਧਰਤੀ ਨੂੰ ਪੱਟ ਦਿੰਦਾ ਤੇ ਕੋਈ ਸਾਧ ਸੰਗਤ ਜੀ ਮਿੱਟੀ ਪਾ ਦਿੰਦਾ, ਕੋਈ ਰੁੱਖ ਲਾ ਦਿੰਦਾ, ਕੋਈ ਸਾਧ ਸੰਗਤ ਜੀ ਇੱਥੇ ਕੂੜਾ ਸੁੱਟ ਦਿੰਦਾ, ਧਰਤੀ ਸਾਰਿਆਂ ਨੂੰ ਇੱਕ ਸਮਾਨ ਜਿਹੜਾ ਹੈ ਰੱਖਦੀ ਹੈ। ਸੋ ਇਵੇਂ ਕਹਿੰਦੇ ਗੁਰੂ ਦਾ ਸੁਭਾਵ ਹੈ ਉਹ ਸਾਰਿਆਂ ਦੇ ਪ੍ਰਤੀ ਇੱਕੋ ਜਿਹਾ ਹੈ, ਉਹ ਸਾਰਿਆਂ ਨੂੰ ਸ਼ਿਮਾ ਦਾ ਦਾਨ ਦੇਣ ਵਾਲਾ, ਬਖਸ਼ਣ ਵਾਲਾ ਹੈ। ਮੇਰੇ ਵੱਲੋਂ ਕਹਿੰਦੇ ਸ਼੍ਰੀ ਚੰਦ ਜੀ ਨੂੰ ਬਖਸ਼ਣਾ ਕਰੋ, ਇਹ ਬੇਨਤੀ ਤੁਸੀਂ ਜਾ ਕਰਕੇ ਲਾਉਣੀ ਹੈ।
1: ਬਾਲੇ ਬਹਰੋ ਬਚਨ ਉਚਾਰਾ,
0: ਤਾਂ ਇਹ ਬਚਨ ਸੁਣ ਕਰਕੇ ਆਪਣੇ ਭਤੀਜੇ ਦੀ ਗੱਲ ਚਲਾਈ ਨਾ। ਹੁਣ ਲਾਲੋ ਜੀ ਨੇ ਕਿਹਾ ਕਿ ਸ਼੍ਰੀ ਚੰਦ ਜੀ ਤੇ ਗੁੱਸਾ ਨਾ ਕਰੋ, ਉਹਨਾਂ ਨੂੰ ਬਖਸ਼ਣਾ ਕਰੋ, ਤਾਂ ਭਾਈ ਬਾਲਾ ਜੀ ਕਹਿਣ ਲੱਗੇ ਹਨ
1: ਸ੍ਰੀ ਅੰਗਦ ਨਾਨਕ ਅਵਤਾਰਾ,
0: ਕਹਿੰਦੇ ਤੁਸੀਂ ਹੁਣ ਜਾਣਿਆ ਨਹੀਂ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਾਖਿਆਤ ਅਵਤਾਰੀ ਹਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਇਹਨਾਂ ਦੇ ਵਿੱਚ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ ਕੋਈ ਭੇਦ ਨਹੀਂ ਹੈ।
1: ਪੰਜ ਦੁੱਖ ਨਹਿ ਤਿਨ ਮਹਿ ਪਾਵਹਿ,
0: ਇਹ ਜਿਹੜੇ ਪੰਜ ਦੁੱਖ ਨੇ ਨਾ ਇਹ ਵਿਕਾਰ ਆਦਿਕ, ਇਹ ਤਾਂ ਉਹਨਾਂ ਤੋਂ ਕੋਸੋ ਦੂਰ ਨੇ, ਇਹਨਾਂ ਪੰਜਾਂ ਤੋਂ, ਇਹ ਵਿਸ਼ਿਆਂ ਤੋਂ, ਇਹਨਾਂ ਦੋਸ਼ਾਂ ਤੋਂ ਉਹ ਪਰੇ ਹਨ।
1: ਨਿਕਟ ਤਰਨ ਜਿਉ ਤਿਮਰਨ ਆਵਹੇ,
0: ਉਹਨਾਂ ਦੇ ਸਾਧ ਸੰਗਤ ਜੀ ਨੇੜੇ ਜਿਹੜੇ ਦੋਸ਼ ਨਹੀਂ ਆ ਸਕਦੇ, ਵਿਕਾਰ ਨਹੀਂ ਆ ਸਕਦੇ, ਉਹਨਾਂ ਨੂੰ ਕੋਈ ਗੱਲ ਦਾ ਅਹੰਕਾਰ ਮਾਨ ਅਭਿਮਾਨ, ਉਹਨਾਂ ਨੇ ਸਭ ਕੁਛ ਛੱਡ ਦੇਣਾ ਕੀਤਾ। ਸੂਰਜ ਦੇ ਨੇੜੇ ਕਦੇ ਸੁਣਿਆ ਹਨੇਰਾ ਆ ਸਕਦਾ ਹੈ? ਕਦੇ ਨਹੀਂ ਜੇ ਆ ਸਕਦਾ। ਜਿਵੇਂ ਹਨੇਰਾ ਸੂਰਜ ਦੇ ਨੇੜੇ ਨਹੀਂ ਆ ਸਕਦਾ, ਇਵੇਂ ਗੁਰੂ ਸਾਹਿਬ ਜੀ ਦੇ ਮਨ ਦੇ ਵਿੱਚ ਐਸੀ ਜਿਹੜੀ ਕੋਈ ਭਾਵਨਾ ਹੈ ਉਹ ਨੇੜੇ ਨਹੀਂ ਆਉਂਦੀ ਹੈ।
1: ਸਮਦਮ ਜੋ ਤਨ ਗਿਆਨ ਸੁਹਾਵਹੇ,
0: ਉਹ ਗਿਆਨ ਦੇ ਨਾਲ ਪਰਿਪੂਰਨ ਹਨ, ਸਮਦਮ ਆਦਿਕ ਸਾਧਨਾ ਦੇ ਨਾਲ ਪਰਿਪੂਰਨ ਹਨ, ਉਹਨਾਂ ਦੇ ਲਈ ਉਸਤਤ ਨਿੰਦਿਆ ਸਾਧ ਸੰਗਤ ਜੀ ਸਾਰੇ ਇੱਕੋ ਜਿਹੇ ਹਨ। ਉਹਨਾਂ ਨੂੰ ਮਾਨ ਅਪਮਾਨ ਜਿਹੜਾ ਹੈ ਉਹ ਨਹੀਂ ਲੱਗਦਾ ਹੈ, ਉਹ ਨਹੀਂ ਮਨਾਉਂਦੇ ਹਨ।
1: ਭਗਤ ਜਗਤ ਬਿਦਤਾ ਵਹੇ,
0: ਉਹ ਤਾਂ ਸਾਧ ਸੰਗਤ ਜੀ ਭਗਤੀ ਦੇ ਨਾਲ ਭਰੇ ਹੋਏ ਹਨ। ਆਤਪ ਭਗਤ, ਭਗਤੀ ਦਾ ਪ੍ਰਕਾਸ਼ ਕਰਨ ਦੇ ਲਈ ਆਏ ਨੇ। ਜਗਤ ਬਿਦਤਾ ਵਹੇ, ਇਸ ਸੰਸਾਰ ਦੇ ਵਿੱਚ ਨਿਰੋਲ ਭਗਤੀ ਦੀ ਗੱਲ ਚਲਾਉਣ ਲਈ, ਲੋਕਾਂ ਨੂੰ ਪਰਮੇਸ਼ਰ ਦੀ, ਵਾਹਿਗੁਰੂ ਅਕਾਲ ਪੁਰਖ ਜੀ ਦੇ ਭਗਤੀ ਦੇ ਵਿੱਚ ਰੰਗਾਉਣ ਦੇ ਲਈ, ਉਹਨਾਂ ਨਾਲ ਜੋੜਨ ਲਈ ਆਏ ਨੇ। ਉਹਨਾਂ ਦੇ ਮਨ ਵਿੱਚ ਕੋਈ ਜਿਹੜਾ ਦਵੈਸ਼ਪੁਣਾ ਨਹੀਂ ਹੈ।
1: ਪੱਤਰੀ ਲਈ ਚਲੇ ਤਤਕਾਲਾ,
0: ਸੋ ਇੰਜ ਪੱਤਰੀ ਲੈ ਕਰਕੇ, ਜਨਮ ਪੱਤਰੀ ਲੈ ਕਰਕੇ ਇੱਕ ਭਾਈ ਬਾਲਾ ਜੀ ਤੇ ਦੂਜਾ ਗੁਰੂ ਕਾ ਪਿਆਰਾ ਪੰਨੂ ਲਾਲ ਦੋਵੇਂ ਤੁਰੇ ਹਨ। ਸਾਰਾ ਜਿਹੜਾ ਮਾਰਗ ਪੰਥ ਉਲਾਂਘ ਕਰਕੇ ਚੱਲ ਕਰਕੇ ਹੁਣ ਖਡੂਰ ਸਾਹਿਬ ਜੀ ਦੇ ਧਰਤੀ ਤੇ ਆ ਪੁੱਜੇ ਨੇ। ਗੁਰੂ ਪਾਤਸ਼ਾਹ ਕਿਰਪਾਲੂ ਸਤਿਗੁਰੂ ਦੇਵ ਜੀ ਦੇ ਕੋਲ ਆਏ ਹਨ।
1: ਵੈਸੇ ਅੰਗਦ ਰਾਜ ਹੀ ਬੰਦੇ ਪਦ ਅਰਬਿੰਦ,
0: ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਖਡੂਰ ਸਾਹਿਬ ਜੀ ਦੇ ਧਰਤੀ ਤੇ ਵਿਰਾਜਮਾਨ ਨੇ। ਬਾਲਾ ਜੀ ਚੱਲ ਕਰਕੇ ਆਏ, ਆ ਕਰਕੇ ਮੱਥਾ ਟੇਕਿਆ ਹੈ, ਦੋਵੇਂ ਗੁਰੂ ਕੇ ਸਿੱਖਾਂ ਨੇ ਮੱਥਾ ਟੇਕ ਕਰਕੇ ਬੇਨਤੀ ਕੀਤੀ ਹੈ।
1: ਹਿਰਦੇ ਪ੍ਰਸਿੱਧੇ ਸਤਿਗੁਰੂ ਕਹਿ ਰਹਿ ਚਿਤ ਗੋਬਿੰਦ,
0: ਤੇ ਉਸ ਸਮੇਂ ਮਹਾਰਾਜ ਜੀ ਬੜੇ ਖੁਸ਼ ਹੋ ਗਏ ਕਿ ਪੱਤਰੀ ਲੈ ਕਰਕੇ ਆ ਗਏ, ਜਾਣੀ ਜਾਣ ਨੇ ਹੱਥ ਵਿੱਚ ਵੇਖਿਆ ਕਿ ਉਹੀ ਪੱਤਰੀ ਹੈ ਤੇ ਬੜੇ ਖੁਸ਼ ਹੋ ਕਰਕੇ ਕਹਿਣ ਲੱਗੇ, ਰਹਿ ਚਿੱਤ ਗੋਬਿੰਦ ਭਾਈ, ਤੁਹਾਡਾ ਮਨ ਤੁਹਾਡਾ ਚਿੱਤ ਗੋਬਿੰਦ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜਿਹੜਾ ਹੈ ਉਹ ਲੱਗਿਆ ਰਹੇ। ਬੜੀ ਖੁਸ਼ੀ ਕੀਤੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਜੀ
1: ਤੇ
0: ਫਿਰ ਉਹ ਪੱਤਰੀ ਜਿਹੜੀ ਉਹਨਾਂ ਕੋਲੋਂ ਆਪਣੇ ਹੱਥ ਵਿੱਚ ਲਈ ਹੈ, ਜਨਮ ਪੱਤਰੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜਨਮ ਪੱਤਰੀ ਹੱਥ ਵਿੱਚ ਲੈ ਕਰਕੇ ਵੇਖਦੇ ਨੇ, ਉਹਦੇ ਦਰਸ਼ਨ ਕਰਦੇ ਹਨ।
1: ਸੀਸ ਚੜ੍ਹਾਈ
0: ਤੇ ਸਾਧ ਸੰਗਤ ਜੀ ਪਹਿਲੇ ਬੜੇ ਸਤਿਕਾਰ ਦੇ ਨਾਲ ਸੀਸ ਚੜ੍ਹਾਈ, ਆਪਣਾ ਸਿਰ ਲਾਇਆ। ਕਾਰਨ ਸਾਧ ਸੰਗਤ ਜੀ ਉਸ ਪਿਆਰੇ ਦੀਆਂ ਉਹਦੇ ਵਿੱਚ ਗੱਲਾਂ ਨੇ, ਉਸ ਪਿਆਰੇ ਦੇ ਉਹਦੇ ਵਿੱਚ ਸਾਰੇ ਜਿਹੜੇ ਨੇ ਗੁਣ ਲਿਖੇ ਹੋਏ ਨੇ, ਸੋ ਬੜਾ ਸਤਿਕਾਰ ਕੀਤਾ, ਆਪਣਾ ਸਿਰ ਲਾਇਆ ਹੈ ਤੇ ਹਿਰਦੇ ਵਿੱਚ ਬੜੀ ਪਾਵਨਾ ਆ ਗਈ, ਮਨ ਗਦਗਦ ਹੋ ਗਿਆ। ਹੱਥ ਵਿੱਚੋਂ ਜਨਮ ਪੱਤਰੀ ਲੈ ਕਰਕੇ ਬੜੇ ਖੁਸ਼ ਹੋਏ ਹਨ। ਕਹਿੰਦੇ ਤੁਸੀਂ ਗੁਰੂ ਕੇ ਪਿਆਰੇ, ਤੁਹਾਡੇ ਤੇ ਕੁਰਬਾਨ ਜਾਈਏ, ਤੁਸੀਂ ਸਾਨੂੰ ਅੱਜ ਇਸ ਪੱਤਰੀ ਦੇ ਰਾਹੀਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਵਾਤੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋ ਗਏ। ਸਾਧ ਸੰਗਤ ਜੀ ਵੇਖੋ, ਜਿਸ ਦਾ ਚਿੱਤ ਜਿਸ ਨਾਲ ਲੱਗਿਆ ਰਹਿੰਦਾ ਨਾ, ਜੇ ਉਹਦੀ ਵਸਤੂ ਹੱਥ ਵਿੱਚ ਲਈਏ ਉਹ ਉਹਦੇ ਕੋਲ ਧਿਆਨ ਚਲਾ ਜਾਂਦਾ। ਕੋਈ ਕਰਦਾ ਜੀ ਵੇਖੋ ਤੇ ਇੱਕ ਆਵਾ ਜਾਈ ਦਾ ਚੱਕਰ ਹੈ ਨਾ, ਤੇ ਕੋਈ ਕਰਦਾ ਜੀ ਚਲਾ ਗਿਆ ਛੱਡ ਕੇ, ਉਹਦੀ ਕੋਈ ਵਸਤੂ ਹੈ ਉਹ ਅਚਨਚੇਤ ਹੱਥ ਵਿੱਚ ਆ ਜਾਵੇ ਤੇ ਉਹਦੀ ਯਾਦ ਆ ਜਾਂਦੀ ਹੈ। ਤੇ ਇਵੇਂ ਹੀ ਸਾਧ ਸੰਗਤ ਜੀ ਜਿਹੜੇ ਗੁਰੂ ਵਾਲੇ ਨੇ ਨਾ, ਗੁਰੂ ਕੇ ਪਿਆਰੇ ਸਿੱਖ ਨੇ, ਜੇ ਉਹਨਾਂ ਦੇ ਕੋਲ ਉਹਨਾਂ ਦੇ ਹੱਥ ਵਿੱਚ ਕੋਈ ਗੁਰੂ ਦੀ ਵਸਤੂ ਲੱਗ ਜਾਏ। ਆ ਪਿਛਲੇ ਦਿਨੀ ਇੱਥੇ ਮਹਾਰਾਜ ਜੀ ਦੇ ਜਿਹੜੇ ਨੇ ਉਹ ਦਰਸ਼ਨ ਕਰਵਾਏ ਗਏ, ਮਹਾਰਾਜ ਜੀ ਦਾ ਦਸਤਾਰਾ, ਮਹਾਰਾਜ ਜੀ ਦਾ ਕੰਘਾ ਸਾਹਿਬ, ਇਵੇਂ ਦਰਸ਼ਨ ਕਰਕੇ ਕਈਆਂ ਦਾ ਮਨ ਜਿਹੜਾ ਭਿੱਜ ਗਿਆ। ਸੋ ਇਵੇਂ ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਜਿੱਧਰ ਲੱਗਿਆ ਆਉਂਦਾ ਨਾ, ਉਹ ਵਸਤੂ ਵੇਖ ਕਰਕੇ ਉਹਨਾਂ ਨੂੰ ਗੁਰੂ ਚੇਤੇ ਆ ਜਾਂਦਾ ਹੈ। ਮਹਾਰਾਜ ਜੀ ਬੜੇ ਖੁਸ਼ ਹੋ ਗਏ, ਕਹਿਣ ਲੱਗੇ ਗੁਰੂ ਕੇ ਸਿੱਖਾਂ ਨੂੰ ਆਪ ਜੀ ਨੇ ਧੰਨ ਭਾਗ ਜੋ ਸਾਡੇ ਅੱਜ ਗੁਰੂ ਪਾਤਸ਼ਾਹ ਜੀ ਦੇ ਆਪ ਜੀ ਨੇ ਦਰਸ਼ਨ ਹੀ ਕਰਵਾ ਦਿੱਤੇ ਹਨ। ਹਾਂ, ਜਿਸ ਕਰਕੇ ਮਨ ਦਾ ਸਾਰਾ ਭਰਮ ਖਤਮ ਹੋ ਗਿਆ, ਨਾਸ਼ ਹੋ ਗਿਆ ਮਨ ਦਾ ਭਰਮ, ਅੱਜ ਕਹਿੰਦੇ ਜਿਹੜਾ ਚਲਾ ਗਿਆ ਹੈ। ਉਹ ਪੱਤਰੀ ਖੋਲ੍ਹ ਕੇ ਵਾਚੀ ਇਹ ਵੇਖਿਆ ਹੈ ਤੇ ਕੀ ਵੇਖਿਆ, ਉਹਦੇ ਵਿੱਚ ਸੰਸਕ੍ਰਿਤ ਦੇ ਵਿੱਚ ਜਿਹੜੇ ਨੇ ਬੋਲ ਲਿਖੇ ਹੋਏ ਹਨ, ਹਰਦਾਸ ਜੀ ਨੇ ਤਿਆਰ ਕਰਵਾਈ ਸੀ, ਪੰਡਿਤ ਹਰਦਾਸ ਨੇ। ਸੋ ਇਵੇਂ ਸਾਧ ਸੰਗਤ ਜੀ ਉਹਦੇ ਜਿਹੜੇ ਬੋਲ ਸਨ ਨਾ, ਉਹ ਸਾਰੇ ਸਾਧ ਸੰਗਤ ਜੀ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਹਨ।
1: ਅੰਗਦ ਜੀ ਬਚਨ ਸੋ ਕੀਨੇ,
0: ਤਾਂ ਮਹਾਰਾਜ ਜੀ ਨੇ ਵੇਖ ਕਰਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਆਖਿਆ ਹੈ,
1: ਇਨ ਅਚਰਨ ਕੋ ਜੋ ਜਾਣ,
0: ਭਾਈ ਇਹ ਅੱਖਰਾਂ ਨੂੰ ਕੋਈ ਜਾਣ ਸਕਦਾ ਪੜ੍ਹ ਸਕਦਾ ਹੈ, ਕੋਈ ਹੈ ਜਿਹੜਾ ਇਹ ਅੱਖਰ ਜਾਣਨ ਵਾਲਾ ਹੈ। ਉਹ ਗੁਰੂ ਕਾ ਪਿਆਰਾ ਆ ਕਰਕੇ ਇਹ ਪੜ੍ਹ ਕਰਕੇ ਸਾਨੂੰ ਦੱਸੇ ਕੀ ਲਿਖਿਆ, ਇਹਦੇ ਅਰਥ ਮਾਇਨੇ ਜਿਹੜੇ ਨੇ ਉਹ ਦੱਸਣਾ ਕਰੇ।
1: ਗੁਰਮੁਖੀ ਚਾਹੀਏ ਕਰਵਾਈ,
0: ਤੇ ਸਾਡੀ ਇੱਛਾ ਹੈ ਕਿ ਇਹ ਜਿਹੜੀ ਪੱਤਰੀ ਹੈ ਇਹਨੂੰ ਆਪਾਂ ਗੁਰਮੁਖੀ ਅੱਖਰਾਂ ਦੇ ਵਿੱਚ ਤਬਦੀਲ ਕਰ ਦਈਏ। ਮਹਾਰਾਜ ਜੀ ਨੇ ਗੁਰਮੁਖੀ ਲਿਪੀ ਤਿਆਰ ਕੀਤੀ, ਇੰਜ ਤਾਂ ਸਾਧ ਸੰਗਤ ਜੀ ਪੰਜਾਬੀ ਬੋਲੀ ਇਹ ਬੜੀ ਪੁਰਾਣੀ ਹੈ, ਪਰ ਇਹ ਪੋਰਸ ਤੱਕ ਜੇ ਆਪਾਂ ਵਿਚਾਰ ਕਰੀਏ ਨਾ, ਕਦੋਂ ਸਿਕੰਦਰ ਹੋਇਆ ਤੇ ਕਦੋਂ ਪੋਰਸ ਹੋਇਆ, ਉੱਥੇ ਤੱਕ ਪਿਛੋਕੜ ਜਾਂਦਾ ਹੈ ਇਸ ਭਾਸ਼ਾ ਦਾ। ਤੇ ਜੇ ਕਰਕੇ ਆਪਾਂ ਵਿਚਾਰ ਕਰੀਏ, ਇਹ ਲਿਖਣ ਦੇ ਵਿੱਚ ਇਹ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਹੈ, ਉਹਨਾਂ ਨੇ ਕਿਰਪਾ ਕਰਕੇ ਇੱਕ ਲਿਪੀ ਇੱਕ ਤਰਤੀਬ ਜਿਹੜੀ ਹੈ ਇਹ ਬੋਲੀ ਦੀ ਬਣਾਈ ਹੈ ਭਾਸ਼ਾ ਦੀ, ਤੇ ਉਹਨੂੰ ਗੁਰਮੁਖੀ ਕਿਹਾ। ਕਾਰਨ ਇਹ ਗੁਰੂ ਦੇ ਮੁੱਖਾਂ ਤੋਂ ਪ੍ਰਗਟ ਹੋਈ ਹੈ,

ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਤਿਗੁਰੂ ਲੱਗੇ ਕਿ ਇਹ ਸੰਤਾਂ ਦਾ ਪਾਤਸ਼ਾਹ ਲੱਗੇ ਕਿ ਆਪ ਜੀ ਕਿਰਪਾ ਨੇ ਦਾਨ ਸਤਿਗੁਰੂ ਹੋ ਜਾ ਦੀ ਵਿਦ ਪਤ ਜਾਪ ਸਤਿਗੁਰੂ ਹੋ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਆਪ ਜੀ ਜਿਹੜੇ ਪ੍ਰਸਿੱਧ ਹੋ ਬਿਨੇ ਪ੍ਰਸਿੱਧ ਹੋ ਇਹ ਬਹੁਤ ਮਹਾਰਾਜ ਪਾਤਸ਼ਾਹ ਜੀ ਨੇ ਸਿਵਤਾਂ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਸੰਗਰੇ ਇੱਕ ਹੋਰ ਗੱਲ ਕਵੀ ਜੀ ਕਹਿ ਰਹੇ ਨੇ ਕਿ ਸਤਿਗੁਰੂ ਕਿਰਪਾ ਨੇ ਦਾਨ ਗੁਰੂ ਅੰਗਦ ਦੇਵ ਮਹਾਰਾਜ ਦੀ ਕਿਰਪਾ ਨੇ ਦਾਨ ਸਤਿਗੁਰੂ ਦੇਵ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਪੜੀ ਜਾਣੀ ਹੈ ਤੇ ਮਹਾਰਾਜ ਜੀ ਜਰਾਣੀ
ਜਮਾਨ ਹੋ ਕੇ ਬਹਿ ਕੇ ਮਸਣ ਲੱਗ ਗਿਆ ਜਮਾਨ ਹੋ ਕੇ ਬਹਿ ਕੇ ਮਸਣ ਲੱਗ ਗਿਆ ਕੋਈ ਔਰ ਉਸ ਕੇ ਸਿੱਖਾਂ ਨੂੰ ਪਤਾ ਲੱਗਿਆ ਔਰ ਕੋਈ ਤਲਵੰਡੀ ਤੋਂ ਗੁਰੂ ਨਾਨਕ ਦੇ ਸਾਹਿਬ ਮਹਾਰਾਜ ਦੀ ਜਿਹੜੀ ਹੈ ਜਨਮ ਪਤ ਦੀ ਬਹੁਤ ਪਤਰੀ ਆਈ ਹੈ ਉਹਨੂੰ ਸੁਣਾਉਣ ਦੇ ਲਈ ਵੀ

तन्न तन्न

मन तन तू मन धन तू मन तन तू

ਸਦਾ ਸੁਖੀ।

Hare Krishna.

ਨਮਸਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹੱਥ ਦੈ ਰੱਖ। ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ, ਮੈਂ ਨਗਨੇ ਸਹਿ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉਂ। ਕਾਨ ਸੁਨੈ ਪਹਿਚਾਨ ਨਤਿਨ ਸੋ, ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ, ਜੋ ਨਿਜ ਪ੍ਰਮ ਸੋ ਕਹਾ, ਸੋ ਕਹ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹੇ ਦੋਹਰਾ। ਹਰ ਹਰ ਜਿੰਦੂਈ ਏਕ ਹੈ, ਬਿਵਿਚਾਰ ਕਿਛੁ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ, ਬਚਨ ਕਹ ਸੁਰ ਨਿਆਇ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤ ਉੜ ਧਿਆ ਹੈ ਸੰਤ, ਅੰਤ ਲੈਂਗੇ ਮੁਕਤ ਫਲ, ਪਾਵੇਂਗੇ ਭਗਵੰਤ ਦੋਹਰਾ। ਤਿਨ ਬਿਧੀਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ, ਜਹ ਤਹਿ ਭਏ ਸਹਾਇ ਦੋਹਰਾ। ਠੀਕਰ ਫੋਰ ਦਿੱਲੀ ਸੁਸਿਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਈਆਂ, ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕਿਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਦੁਰਖ

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਅਧਾਰੋ। ਜੇ ਕੋ ਖਾਵੈ ਜੇ ਕੋ ਵੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾ ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਏਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ

ਜਪ ਗੁਰਨਾ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤਮ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ, ਸਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਦਾਹਰਾਜੂ ਰਾਜਰਾਜੂ ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਵੁੰਗੇ, ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਦਾਰ ਮਿਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਦਾਰ ਮਿਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮਿਲੇ ਬੋਲੋ ਜੀ। ਸਾਹਿਬ ਜੀ ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾ, ਦਰਸ਼ਨ ਦਦਾਰ ਮੇਲੇ ਬੋਲੋ ਜੀ। ਸਰਬ ਸਮੁਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਾ ਰਹਿਰਾ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: 내가 알리바바 불라 승디나 행승디다
1: 벌레 인손하
0: 내가 알리바바 불라 승디나 행승디다
1: 벌레

내가 알리바바 불라 승진 행승디다.

श्रीदाई महाराजा रणजीत सिंह जी शेरा पंजाब।

0: साहेब श्री गुरु गोबिंद सिंह जी महाराज
1: बोलो।

साहेब श्री गुरु गोबिंद सिंह जी महाराज।

0: ਕਿਰਪਾਨ ਕਲਗੀਧਰ ਸੁਆਮੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
1: ਬੋਲੇ
0: ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

जिन को कृपा करी जग जीवन करी जग जीवन हर पुर तारे ओ मन मन तारे ओ।

ਸੁਣਿਆ ਗੁਰ ਸਿੰਘ ਪੁੱਤਰ ਸੁਣਿਆ

శ్రీ గురు రామదాస సాహెబ్ జీ ఘర హర హం.

0: ओंकार निर्भयो निर्भयकारो निर्भयकारो अर्जुने
1: ਬਲਹਾਰੇ ਗੁਰ ਆਪਣੇ ਹਰਿ ਹਰਿ ਦੀ ਸੇਵਾ ਜੈ ਮਾਨਸ ਦੇ ਦੇਵ ਤੇ ਕੀਏ ਜਨਮ ਜੀਵਨ ਮਹਿਮਾ ਦੀ ਜਾ ਜੈ ਸੋ ਚੰਦਾ ਜੈ ਸੋ ਗੰਗਾ ਸਰਜ ਚੜਿਆ ਜਾ ਤੇ ਚੰਨ ਹੁੰਦਿਆ ਤੇ ਚੰਨ ਹੋਰ ਬਿਨ ਹੋ ਬਿਨ ਬਿਨ ਬਿਨ ਬਿਨ ਬਿਨ ਬਿਨ ਬਿਨ ਬਿਨ ਬਿਨ ਬਿਨ ਬਿਨ ਬਿਨ

ప్రేమ.

वर्तेता जो तक वर्तेता

ਦੇਨਾ ਦੇਨਾ ਸੁਣ ਤੇ ਸੁਣੀਏ ਹਰ ਦੀ ਹਰ ਦਾ

Gurmukh tum

नानक तिन मन भाव नानक तिन मन भाव

पंत दशा

Thank you.

ਨਾਨ ਜੰਤੂ ਪਾਇ ਕੇ ਸੰਭਾਲੇ ਸਮਰਾ ਜਿਨ ਕਰਤੇਕ ਨਾ ਕੀਆ ਚਿੰਤਾ ਭੇ ਕਨੇਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰ ਸਸਤ।

ਤਗਨਾ ਇੰਦਰ ਤਗਨਾ ਨਾਰੀ ਭਲਕੇ ਤੁਕਵਨ ਦਾੜੀ ਤਗਨਾ ਪੈਰ ਤਗਨਾ ਹੱਥੀ ਤਗਨਾ ਦੇਵਾ ਤਗਨਾ ਕੀ ਵਿਤਗਾ ਆਪੇ।